ਖਾਹੇ ਖਾਹੇ ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹੋ, ਸਾਚਾ ਸਾਹਿਬ ਸਾਚ ਨਾਇ, ਭਾਖਿਆ ਭਾਉ ਅਪਾਰ, ਆਖਹਿ ਮੰਗਹਿ ਦੇਹੇ ਦੇਹੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਨ ਬੋਲੀਐ ਜਿਤ ਸੁਨ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਦਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ, ਜੇ ਤੇ ਸਿਰਠੋ ਪਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ, ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ, ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੈ,

ਸੋਣੈ 68 ਕਾ ਇਸਨਾਨ ਸੋਣੈ ਪੜ੍ਹ ਪੜ੍ਹ ਪਾਵਹਿ ਮਾਨ ਸੋਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵੀ ਗਾ

ਸੁਣੈ ਹੱਥ ਹੋਵੇ ਅਸਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ। ਮੰਨੇ ਕੇ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੇ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿਮਾਨ। ਪੰਚੇ ਸੋਹ ਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ। ਜੇ ਕੋ ਕਹੈ ਕਰੇ ਵਿਚਾਰ, ਕਰਤੈ ਕੈ ਕਰਨੈ ਨਾਹੀ ਸੋਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੇ ਉੱਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ। ਜੀ ਯਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸੁਵਾਲਿਓ ਰੂਪ, ਕੇਤੀ ਦਾਤ ਜਾਣੇ ਕੌਣ ਕੂਤ।

ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੇ ਪਾਪੇ ਆਖਨ ਨਾਹੇ ਕਰ ਕਰਨਾ ਲਿਖ ਲੈ ਜਾਹੋ।

ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨ ਹਾਰ ਦਇਆਲਾ, ਨਾਨਕ ਕਰਕੇ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਉ, ਮੈਂ ਕਿਆ ਮੰਗੋ ਕਿਸ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਉ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਉ, ਮੈਂ ਕਿਆ ਮੰਗੋ ਕਿਸ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਉ। ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਲ ਗੁਪਤੋ ਵਰਤੈ, ਗੁਰਸਬ ਦੀ ਦੇਖ ਨਿਹਾਰੀ ਜੀਉ। ਰਹਾਉ ਮਰਤ ਪਿਆਲ ਆਕਾਸ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਉ। ਸੋ ਬ੍ਰਹਮ ਅਜੋਨੀ ਹੈ ਪੀ ਹੋਨੀ, ਘਟ ਭੀਤਰ ਦੇਖ ਮੁਰਾਰੀ ਜੀਉ। ਜਨਮ ਮਰਨ ਕਉ ਇਹੋ ਜਗ ਬਪੁੜੋ, ਇਨ ਦੂਜੈ ਭਗਤ ਵਿਸਾਰੀ ਜੀਉ। ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ, ਸਾਕਤ ਬਾਜੀ ਹਾਰੀ ਜੀਉ। ਸਤਿਗੁਰ ਬੰਧਨ ਤੋੜ ਨਿਰਾਰੇ, ਬਾਹੁੜ ਨਾ ਗਰਭ ਮਝਾਰੀ ਜੀਉ। ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਉ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨ ਗਰਭ ਮਝਾਰੀ ਜੀਉ। ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਉ। ਵਾਹਿਗੁਰੂ ਜੀ ਕਾ ਖਾਲਸਾ।

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤੂ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੈ ਅਥੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨਿ ਅਸਲੇਖੀ ਕੀ ਭਈ ਬਾਰੀ ਏ ਭੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦਿਸਾਕ ਸੁਣਾਵੈ ਹੈ ਬੰਗਾਲ ਮਧ ਮਾਧਵ ਗਾਵੈ ਹੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਾਪੈ ਹੈ ਸੰਗ ਰਾਗਨੀ ਪੰਚੋਂ ਥਾਪੈ ਗੋਂਡ ਕਰੀਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀ ਏ ਪੰਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕੌਸਕ ਉਬਾਰਾ ਖੌਖਟ ਓ ਭੌਰ ਆਨੰਦ ਗਾਏ ਅਸ਼ਟਮਾਲ ਕੌਸਕ ਸੰਗਲਾਏ ਪੁਨਿਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁੱਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸ ਹੀਰੀ ਲੈ ਭਾਰ ਜਾ ਸੰਗਲਾਈ ਪੰਚੋ ਵਾਰ ਜਾ ਸੁਰਮਾਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਬਾਨ ਓ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ।

ਵਰੀ ਤੇ ਪਾਤਸ਼ਾਹ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉਂ ਪੰਚੋ ਥਾਪੀ ਸਾਲੂ ਸਾਰਗ ਸਾਗੁਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸਤਮ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦ ਉਤਾ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਵਡਿਆਈਆ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰ ਤੁਮ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਈ ਨ ਜਾਣ ਤੁਮਰਾ ਅੰਤ ਉਚੇ ਤੇ, ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ, ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜੁਨ ਹਰਿ ਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੌਨ ਦਿਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇ ਕਿਨ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ ਆ,
ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ।

ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ

ਸਤਿਗੁਰੂ ਜੀਓ, ਸ੍ਰੀ ਸਹਿਜ ਪਾਠ ਪ੍ਰਾਰੰਭ ਹੋਏ ਸਨ। ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ, ਗੁਰਬਾਣੀ ਆਦਿ ਤੋਂ ਮੱਧ ਤੋਂ ਸੰਪੂਰਨਤਾ ਤੱਕ ਆਪ ਜੀ ਦੇ ਅਸਥਾਨਾਂ 'ਤੇ ਭੋਗ ਪਾਏ ਗਏ। ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਦੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਆਪ ਜੀ ਨੇ ਕਿਰਪਾਲਤਾ ਕਰਨੀ। ਸਤਿਗੁਰੂ ਜੀ ਉਹ ਸਰਦਾਰ ਸੁਰਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੀ ਰੱਖਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀਆਂ ਦਾਤਾਂ, ਆਪਸੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਉਹ ਬੀਬੀ ਨਿਰਮਲ ਕੌਰ ਜੀ ਅਤੇ ਸਮੂਹ ਮੁਲਤਾਨੀ ਪਰਿਵਾਰ ਆਪ ਜੀ ਦੇ ਸਨਮੁੱਖ ਹਾਜ਼ਰ ਹਨ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਆਪ ਜੀ ਦੇ ਹਜ਼ੂਰ ਸ੍ਰੀ ਸਹਿਜ ਪਾਠ ਜੀ ਦੀ ਸੰਪੂਰਨਤਾ ਦੀ ਕੀ ਅਰਦਾਸ, ਆਪ ਜੀ ਦੇ ਹਜ਼ੂਰ ਸੁੰਦਰ ਪੁਸ਼ਾਕੇ ਹਾਜ਼ਰ ਹਨ, ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ 'ਤੇ ਚੱਲ ਕਰਕੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੇ ਥਾਲ ਹਾਜ਼ਰ ਹਨ, ਮਹਾਰਾਜ ਕਿਰਪਾ ਕਰਨੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦਾ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਰੋ ਕਿਰਪਾਲਤਾ ਸਤਿਗੁਰੂ ਜੀ ਓ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ।

ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਕੱਟ ਜਿਉਂ ਪਾਨੀ ਚੇਤਨਾ ਹੈ ਤੁਮ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਨ ਬਿਹਾਤ ਹੈ ਫੂਟੇ ਘੱਟ ਜਿਉਂ ਪਾਨੀ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੇ ਨਾ ਜਾਣਿਆ ਕੋਏ

ਅਹਨਿਸ ਸਹਿਜ ਸੁਭਾਇ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਜਟੀਐ ਤੁਧ ਦਿੱਠੇ ਸੱਚੇ ਪਾਤਸ਼ਾਹੋ ਬਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ

ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਤਿਸੰਗ ਜੀਓ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਜਿਹਾ ਚੀਰੀ ਲਿਖਿਆ ਅਤੇ ਆਹ ਹੁਕਮ ਕਮਾਏ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਵਕ ਅਨੁਸਾਰ। ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਸੁਰਿੰਦਰ ਸਿੰਘ ਜੀ ਮੁਲਤਾਨੀ, ਤਿਨ੍ਹਾਂ ਦੀ ਬਰਸੀ ਦੇ ਮੁੱਖ ਰੱਖਦਿਆਂ ਹੋਇਆਂ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ, ਸਤਿਕਾਰਯੋਗ ਬੀਬੀ ਨਿਰਮਲ ਕੌਰ ਅਤੇ ਸਮੂਹ ਮੁਲਤਾਨੀ ਪਰਿਵਾਰ ਵੱਲੋਂ, ਪਿਛਲੇ ਦਿਨਾਂ ਤੋਂ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਸ੍ਰੀ ਸਾਹਿਬ ਪਾਠ ਦੀ ਆਰੰਭਤਾ ਕਰਾਏ ਸੀ। ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮ ਸਦਕਾ ਗੁਰਬਾਣੀ ਦੇ ਆਦਿ ਤੋਂ ਮੱਧ ਮੱਧ ਤੋਂ ਨਿਰਵਿਘਨਤਾ ਸਹਿਤ ਸੰਪੂਰਨ ਭੋਗ ਪਾਏ ਗਏ ਨੇ। ਭੋਗਾਂ ਤੋਂ ਉਪਰੰਤ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ, ਉਸ ਵਿੱਚ ਸ਼੍ਰੀ ਰੂਹ ਵਾਸਤੇ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ। ਗੁਰੂ ਸਾਹਿਬ ਜੀ ਕਿਰਪਾ ਕਰਨ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਸਮੂਹ ਮੁਲਤਾਨੀ ਪਰਿਵਾਰ ਅਤੇ ਸਿਰ 'ਤੇ ਸੱਚੇ ਪਾਤਸ਼ਾਹ ਜੀ ਆਪਣਾ ਮਿਹਰਾਂ ਪ੍ਰਿਆਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਪਰਿਵਾਰ ਵੱਲੋਂ ਅੱਜ ਦੇ ਸ਼ਾਮ ਦੇ ਗੁਰੂ ਘਰ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਸੋ ਬੇਨਤੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਗੁਰੂ ਘਰ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਘਰ ਲੰਗਰ ਛੱਕ ਜਾਣ ਦੀ ਕਿਰਪਾਲਤਾ ਕਰਨੀ। ਆਓ ਹੁਣ ਸੋਧਰ ਚੌਂਕੀ ਦੇ ਕੀਰਤਨ ਦੀ ਰਮਤਾ ਹੋਈ ਹੈ, ਹੁਣ ਲੱਗੀ ਹੈ। ਸਾਰੀਆਂ ਸੰਗਤਾਂ ਨੇ ਇਸ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜ ਰਹਿਣ ਦੀ ਕਿਰਪਾਲਤਾ ਕਰਨੀ, ਹਾਜ਼ਰੀਆਂ ਵੀ ਭਰਨੀਆਂ ਜੀ। ਫੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖਿਆ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਤੁਧ ਬਿਨ ਸਦੀਕ ਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।

ਸੋ ਕਿਉਂ ਵਿਸਰੈ ਮੇਰੀ ਮਾਈ, ਸੱਚਾ ਸਾਹਿਬ ਸੱਚੈ ਨਾਈ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ

जिन हर हर हर रस नाम न पाया ति भागहीन जम पास। जो सतगुर सरन संगत

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮਾਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਦੀ ਹਉ

ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ

ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ।

ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇ

ਤੇਤੀ ਵਰਨਤ ਭਿੰਨ ਭਿੰਨ ਤੋਂ ਹਿਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਿਥਮ ਸੰਸਾਰਾ ਏਕੈ ਰੂਪਾਨੂਪ ਸਰੂਪਾ ਰੰਕ ਭਇਓ ਰਾਵ ਕਹੀਂ ਭੂਪਾ ਅੰਡਦ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸੰਕਰੀ ਕੈਠਾ ਸਿਗਰੀ ਸ੍ਰਿਸ਼ਟ ਦਿਖ

ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਹ ਸਕੈਨ ਕੋਈ। ਏਕ ਬਾਰ ਜਿਨ ਤੁਮੈਂ ਸੰਭਾਰਾ।

ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛੁ ਹੈ, ਜਿਸ ਦੇਹੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰਸਾਂ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟਾ ਹੋ, ਜਿਸ ਦੀ ਇਹ ਵਡਿਆਈਆ। ਕਹੈ ਨਾਨਕ ਸੁਣਹੁ ਸੰਤੋ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰ ਹੋਵਾ, ਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ।

ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸੁਣਤੇ ਪੁਨੀਤ।

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੀ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੈ ਦੂਤ, ਨਾਹੀ ਤੇਰੇ ਛੱਡ ਜਾਹੀ, ਭਉਜਲ ਬਿਖਮ ਅਸਗਾਹੋ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਦ ਆਹੇ। ਸਲੋਕ ਮਹੱਲਾ ਪੰਜਵਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰੂ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ ਹੈ, ਵਿਰਲੇ ਕੇ ਈ ਕੇ ਮਹੱਲਾ ਪੰਜਵਾ, ਰੱਖੇ

ਸਭਨਾਂ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਂ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਅੱਜ ਦਾ ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 283 ਪਰ ਸੁਸ਼ੋਭਿਤ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ 15 ਨੰਬਰ ਅਸ਼ਟਪਦੀ ਦੇ ਪਦੇ ਨੰਬਰ 5 ਦੇ ਅਧੀਨ ਸਤਿਗੁਰਾਂ ਨੇ ਦਰਜ ਕੀਤੀ ਹੈ। ਸਤਿਗੁਰੂ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਗੁਰਮੁਖ ਪਰਿਵਾਰ ਬੀਬੀ ਨਿਰਮਲ ਕੌਰ ਜੀ ਮੁਲਤਾਨੀ ਤਿੰਨਾਂ ਵੱਲੋਂ ਆਪਣੇ ਪਤੀ ਸਰਦਾਰ ਸੁਰਿੰਦਰ ਸਿੰਘ ਜੀ ਮੁਲਤਾਨੀ ਤਿੰਨਾਂ ਦੀ ਯਾਦ ਵਿੱਚ ਸ੍ਰੀ ਸਹਿਜ ਪਾਠ ਜੀ ਦੇ ਸੰਪੂਰਨ ਭੋਗ ਪਾਏ ਗਏ। ਉਪਰੰਤ ਗੁਰਮਤਿ ਸਮਾਗਮਾਂ ਦੀ ਦੀਵਾਨਾਂ ਦੀ ਆਰੰਭਤਾ ਹੋਈ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਉਪਦੇਸ਼ ਜੋ ਲੜੀਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਦੇ ਅਧੀਨ ਦਰਜ ਹੈ, ਸਤਿਗੁਰੂ ਜੀ ਆਰੰਭਤਾ ਕਰਦੇ ਹਨ ਕਿ ਜਿਸ ਵੱਖਰ ਕੋ ਲੈਣ ਤੂੰ ਆਇਆ। ਮਹਾਰਾਜ ਕਹਿਣ ਲੱਗੇ ਜਿਸ ਵੱਖਰ ਨੂੰ, ਜਿਸ ਸੌਦੇ ਨੂੰ, ਜਿਸ ਲਾਹੇ ਨੂੰ ਤੂੰ ਲੈਣ ਵਾਸਤੇ ਇਸ ਸੰਸਾਰ 'ਤੇ ਆਇਆ। ਮਹਾਰਾਜ ਕਹਿਣ ਲੱਗੇ ਉਹ ਵੱਖਰ, ਉਹ ਸਮਾਨ, ਉਹ ਜੀਵਨ ਰੂਪ, ਉਹ ਯੁਗਤੀ ਰੂਪ ਸੌਦਾ ਜਿਹੜਾ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਸਤਿਗੁਰੂ ਕਹਿਣ ਲੱਗੇ ਰਾਮ ਅਕਾਲ ਪੁਰਖ, ਉਹਦਾ ਨਾਮ ਜਿਹੜਾ ਹੈ ਸੰਤਨ ਘਰ ਪਾਇਆ, ਸੰਤ ਜਨਾਂ ਦੇ ਘਰ ਵਿੱਚ ਭਾਵ ਕੇ ਗੁਰਮੁਖਾਂ ਦੇ ਘਰ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕਰਕੇ ਅਹਿਸਾਸ ਹੋਇਆ ਕਿ ਸੰਤ ਅਤੇ ਗੁਰਮੁਖ ਅਭਿਆਸੀਆਂ ਦੇ ਹਿਰਦੇ ਦੇ ਵਿੱਚ ਉਹ ਨਾਮ ਅਭਿਆਸ ਦੀ ਪ੍ਰਾਪਤੀ ਹੈ। ਰਾਮ ਨਾਮ ਸੰਤਨ ਕਰ ਪਾਇਆ, ਸਤਿਗੁਰੂ ਸਾਹਿਬ ਕਹਿਣ ਲੱਗੇ ਉਹ ਲੱਭਾ ਕਿੱਥੋਂ, ਪ੍ਰਾਪਤੀ ਕਿੱਥੋਂ ਕੀਤੀ? ਗੁਰਮੁਖ ਅਭਿਆਸੀ ਸੰਤ ਜਨਾਂ ਜਿਨ੍ਹਾਂ ਨੇ ਆਪਣੇ ਕਰਮ ਇੰਦਰੇ ਅਤੇ ਗਿਆਨ ਇੰਦਰਿਆਂ ਨੂੰ ਸੰਤ ਲਿਆ, ਸੰਤੋਖ ਲਿਆ, ਉਹਨਾਂ ਦੇ ਘਰ ਦੇ ਵਿੱਚ ਕਰਤੇ ਪੁਰਖ ਦੇ ਇਹ ਨਾਮ ਦੀ ਪ੍ਰਾਪਤੀ ਜਿਹੜੀ ਹੈ ਉਹ ਜੀਵਨ ਵਿੱਚ ਹੋਈ। ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਵੀ ਸ਼ਬਦ ਆਖਿਆ ਸੀ ਕਿ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ
ਇਹ ਤੇਰੀ ਬਰੀਆ ਜਿਸ ਵੱਖਰ ਕੋ ਲੈਣ ਤੂੰ ਆਇਆ। ਮਹਾਰਾਜ ਕਹਿਣ ਲੱਗੇ ਜਿਸ ਵੱਖਰ ਜਿਸ ਵਪਾਰ ਵਾਸਤੇ ਜਿਸ ਲਾਹੇ ਨੂੰ ਜਿਸ ਸੌਦੇ ਨੂੰ ਜਿਸ ਵਪਾਰ ਕਰਨ ਵਾਸਤੇ ਤੂੰ ਇਸ ਸੰਸਾਰ 'ਤੇ ਆਇਆ ਹੈ। ਮਹਾਰਾਜ ਕਹਿਣ ਲੱਗੇ ਜਿਸ ਕਾਰਜ ਵਾਸਤੇ ਗੁਰ ਚਰਨ ਲਾਗ ਹਰ ਬਿਨਵਤਾ ਪੁੱਛਤ ਕਹਿ ਜੀ ਉਪਾਇਆ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਇੱਕ ਦਿਨ ਪੁੱਛ ਲਿਆ ਸੀ ਕਰਤੇ ਪੁਰਖ ਨੂੰ ਕਿ ਮੈਂ ਇਸ ਸੰਸਾਰ 'ਤੇ ਆਇਆ ਕਿਸ ਵਾਸਤੇ ਹਾਂ, ਮੈਨੂੰ ਕਿਉਂ ਭੇਜਿਆ ਗਿਆ, ਮੇਰੇ ਆਉਣ ਦਾ ਮਕਸਦ ਕੀ ਹੈ। ਅਤੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਨੇ ਪਰਦਾ ਬਿਲਕੁਲ ਪਾਸੇ ਕਰਕੇ ਸਮਝਾ ਦਿੱਤਾ। ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਪ੍ਰਾਣੀ ਤੂੰ ਆਇਆ ਲਾਹਾ ਲੈਣ, ਕਿਹੜਾ ਲਾਹਾ ਲੈਣ ਵਾਸਤੇ, ਲਾਹਾ ਹਰ ਹਰ ਨਾਮ ਸੰਭਾਲ, ਇਹ ਲਾਹਾ ਲੈਣ ਵਾਸਤੇ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫੱਕੜੈ ਸਭ ਮੁੱਕਦੀ ਚੱਲੀ ਰਹਿਣ। ਮਹਾਰਾਜ ਕਹਿਣ ਲੱਗੇ ਕਿਹੜੇ ਮਾੜੇ ਕਰਮ ਦੇ ਵਿੱਚ ਭਾਵ ਕੇ ਫੱਕੜ ਕਰਮਾਂ ਦੇ ਵਿੱਚ ਲੱਗਾ ਹੋਇਆ ਜੀਵਨ ਰੂਪੀ ਰਾਤ ਮੁੱਕਦੀ ਜਾ ਰਹੀ ਹੈ, ਇਹ ਜੀਵਨ ਵਿਅਰਥ ਹੁੰਦਾ ਜਾ ਰਿਹਾ ਹੈ। ਮਹਾਰਾਜ ਜੀ ਕਹਿਣ ਲੱਗੇ ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿੰਨ ਛਿੰਨ ਔਦ ਬਿਹਾਤ ਹੈ ਫੂਟੇ ਘੱਟ ਜਿਉਂ ਪਾਨੀ। ਮਹਾਰਾਜ ਕਹਿਣ ਲੱਗੇ ਛਿੰਨ ਛਿੰਨ ਕਰਕੇ ਉਮਰ ਤੇਰੀ ਬਤੀਤ ਹੁੰਦੀ ਜਾ ਰਹੀ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਸ ਵੱਖਰ ਵਾਸਤੇ ਜਿਸ ਵਪਾਰ ਵਾਸਤੇ ਜਿਸ ਸੌਦੇ ਜਿਸ ਲਾਹੇ ਲੈਣ ਵਾਸਤੇ ਤੈਨੂੰ ਭੇਜਿਆ ਸੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਤਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਹੈ, ਕਿਉਂਕਿ ਸਤਿਗੁਰੂ ਜੀ ਨੇ ਬਾਰ ਬਾਰ ਆਖਿਆ ਸੀ ਕਿ ਇਹ ਸਰੀਰਾ ਮੇਰਿਆ, ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਪਰ ਜਗਤ ਵਿੱਚ ਤਾਂ ਆ ਗਿਆ ਪਰ ਲਾਹਾ ਕਿਵੇਂ ਲੈਣਾ ਸੀ। ਮਹਾਰਾਜ ਕਹਿਣ ਲੱਗੇ ਲਾਹਾ ਇਸ ਤਰ੍ਹਾਂ ਲੈਣਾ ਸੀ ਕਿ ਨੇਤਰੋ ਮੇਰੇ ਹੋ ਹਰ ਤੁਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ ਕਹਿ ਨਾਨਕ, ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਸ ਵਾਸਤੇ ਸੰਸਾਰ 'ਤੇ ਆਏ, ਇਹ ਸਭ ਤੋਂ ਉੱਤਮ ਅਵਸਥਾ ਹੈ, ਸਭ ਤੋਂ ਮੂਲ ਸੀ ਕਿ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਸੰਸਾਰ 'ਤੇ ਆਪਾਂ ਆਏ ਕਿ ਇਸ ਵਾਸਤੇ। ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਹਰੇਕ ਇਨਸਾਨ ਨੂੰ ਇਸ ਗੱਲ ਵਿੱਚ ਸਤਿਗੁਰੂ ਸਾਹਿਬ ਜੀ ਨੇ ਸ੍ਰੇਸ਼ਟ ਰੂਪ ਦੇ ਵਿੱਚ ਸਮਝਾ ਦਿੱਤਾ। ਮਹਾਰਾਜ ਕਹਿਣ ਲੱਗੇ ਕਿ ਇਸ ਸੰਸਾਰ ਵਿੱਚ ਆਉਣ ਦਾ ਮੁੱਖ ਮਕਸਦ ਜਿਹੜਾ ਹੈ ਉਹ ਜੀਵਨ ਵਿੱਚ ਕੀ ਹੈ। ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਸਭ ਤੋਂ ਉੱਤਮ ਇਹ ਹੈ ਕਿ 84 ਲੱਖ ਜੂਨ ਵਿੱਚ ਉੱਤਮ ਜਨਮ ਸਮਾਨਸ ਦੇਹੀ ਹੱਥੀਂ ਕਾਰ ਕਮਾਵਣੀ ਪੈਰੀ ਚੱਲ ਸਤਸੰਗ ਮਿਲੇ ਹੀ ਅੱਖੀਂ ਵੇਖਣ ਕਰਨ ਸੁਣਨ ਮੁਕਸਬ ਬੋਲਣ ਬਚਨ ਸੁਨੇਹੀ। ਅਤੇ ਨਾਲ ਹੀ ਇਹ ਗੱਲ ਜੀਵਨ ਵਿੱਚ ਗੁਰਮੁਖ ਸ ਜਨਮ ਸੁਕਾਰ ਥਾ ਗੁਰਬਾਣੀ ਪੜ ਸਮਝ ਸੁਨੇਹੀ। ਇਹੀ ਸਭ ਤੋਂ ਉੱਤਮਤਾ ਸੀ ਕਿ ਸਤਿਗੁਰੂ ਸਾਹਿਬ ਕਹਿਣ ਲੱਗੇ ਅੱਖਾਂ ਨਾਲ ਦਰਸ਼ਨ ਕਰਨੇ, ਪੈਰਾਂ ਨਾਲ ਸੰਗਤ ਵਿੱਚ ਜਾਣਾ, ਉਸ ਤੋਂ ਉਪਰੰਤ ਹੱਥਾਂ ਨਾਲ ਕ੍ਰਿਤ ਕਰਨੀ, ਕੰਨਾਂ ਨਾਲ ਕਰਤੇ ਪੁਰਖ ਦਾ ਜਸ ਸੁਣਨਾ, ਅਤੇ ਉਸ ਤੋਂ ਬਾਅਦ ਕਿਰਤ ਵਿੱਚ ਵਰਤਾਰਾ ਕਰਨਾ, ਕਿਰਤ ਵਿਰਤ ਕਰ ਧਰਮ ਦੀ, ਧਰਮ ਦੀ ਕਿਰਤ ਕਰਕੇ ਖੱਟ ਖਵਾਲਣ ਕਾਰ ਕਰੇ ਹੀ ਪਰਿਵਾਰ ਨੂੰ ਖਵਾਲਣਾ, ਪਰਿਵਾਰ ਨੂੰ ਪਾਲਣਾ, ਪਰ ਅਖੀਰ 'ਤੇ ਕਹਿ ਦਿੱਤਾ ਗੁਰ ਭਾਈ ਸੰਤੁਸ਼ਟ ਕਰ ਗੁਰਬਾਣੀ ਪਰ ਸਮਝ ਸੁਨੇਹੀ। ਮਹਾਰਾਜ ਕਹਿਣ ਲੱਗੇ ਤੂੰ ਆਪ 'ਤੇ ਸੰਤੁਸ਼ਟ ਹੋਣਾ ਹੈ, ਤੂੰ ਆਪਣੇ ਗੁਰ ਭਾਈ ਆਪਣੀ ਸੰਗਤ ਵਿੱਚ ਬੈਠਣ ਵਾਲੇ ਨੂੰ ਵੀ ਸੰਤੁਸ਼ਟ ਕਰ। ਜੀਵਨ ਦੇ ਵਿੱਚ ਸਤਿਗੁਰੂ ਕਹਿਣ ਲੱਗੇ ਸਭ ਤੋਂ ਵੱਡੀ ਦਾਤ ਜਿਸ ਵੱਖਰ ਕੋ ਲੈਣ ਤੂੰ ਆਇਆ। ਮਹਾਰਾਜ ਕਹਿਣ ਲੱਗੇ ਜਿਸ ਵੱਖਰ ਵਾਸਤੇ ਜਿਸ ਵਪਾਰ ਵਾਸਤੇ ਤੂੰ ਇਸ ਸੰਸਾਰ ਦੇ ਉੱਪਰ ਆਣ ਕੇ ਬਿਰਾਜਮਾਨ ਹੋਇਆ ਹੈ। ਸਤਿਗੁਰੂ ਕਹਿਣ ਲੱਗੇ ਉਹ ਵੱਖਰ ਕਰਤੇ ਪੁਰਖ ਦੇ ਦਰ ਦੀ ਉਹ ਸਭ ਤੋਂ ਵੱਡੀ ਦਾਤ ਸਾਡੇ ਜੀਵਨ ਵਿੱਚ, ਸਭ ਤੋਂ ਵੱਡੀ ਅਤੇ ਸਭ ਤੋਂ ਉੱਤਮ ਦਾਤ। ਉਸ ਤੋਂ ਬਾਅਦ ਅਗਲੀ ਅਵਸਥਾ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਅਸੀਂ ਆਏ ਕਿਸ ਵਾਸਤੇ ਹਾਂ। ਮਹਾਰਾਜ ਕਹਿਣਗੇ ਸੱਚ ਦਾ ਵਪਾਰ ਕਰਨ ਵਾਸਤੇ ਇਸ ਧਰਤੀ 'ਤੇ, ਬੰਦਗੀ ਕਰਤੇ ਪੁਰਖ ਦੀ ਯਾਦ ਅਤੇ ਉਸ ਕਰਤੇ ਪੁਰਖ ਦੇ
ਉਪਦੇਸ਼ ਨੂੰ ਆਪਣੇ ਨਿੱਜ ਵਿੱਚ ਵਸਾਉਣ ਵਾਸਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਸਾਨੂੰ ਭੇਜਿਆ ਗਿਆ, ਪਰ ਜਿਸ ਵੱਖਰ ਕੋ ਲੈਣ ਤੋਂ ਆਇਆ ਸਤਿਗੁਰੂ ਕਹਿਣਗੇ ਉਸ ਪਾਸੇ ਤਾਂ ਆਪਾਂ ਗਏ ਨਹੀਂ, ਜਿਸ ਦੀ ਦਾਤ ਲੈਣ ਵਾਸਤੇ ਆਪਾਂ ਆਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪੁੱਛਿਆ ਸੀ ਭਾਈ ਮਰਦਾਨਾ ਸਾਹਿਬ, ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠਿਆਂ ਭਾਈ ਮਰਦਾਨਾ ਸਾਹਿਬ ਕਹਿਣ ਲੱਗੇ ਵੀ ਮਹਾਰਾਜ ਵੀ ਇਹ ਸਰੀਰ ਕਿਸ ਵਾਸਤੇ ਹੈ ਸੰਸਾਰ ਵਿੱਚ? ਮਹਾਰਾਜ ਜੀ ਨੇ ਕਿਹਾ ਭਾਈ ਮਰਦਾਨਿਆਂ, ਰੱਬ ਦੀ ਪ੍ਰਾਪਤੀ ਅਗਰ ਹੋ ਸਕਦੀ ਤਾਂ ਇਸ ਸਰੀਰ ਵਿੱਚ ਆਣ ਕੇ, ਕਿਉਂਕਿ ਇਸ ਦੇਹੀ ਕੋ ਸਿਮਰੈ ਦੇਵ, ਦੇਵਤੇ ਵੀ ਸਿਮਰਦੇ ਹਨ ਕਿਉਂਕਿ ਇਸ ਦੇਹੀ ਵਿੱਚੋਂ ਹੀ ਕਰਤੇ ਪੁਰਖ ਦੇ ਦਰ ਤੱਕ ਦੀ ਪਹੁੰਚ ਹੋ ਸਕਦੀ ਹੈ, ਹੋਰ ਤਰੀਕਾ ਔਰ ਥਾਂ ਨਹੀਂ ਹੈ ਕੋਈ ਵੀ। ਕਹਿੰਦੇ ਮਹਾਰਾਜ ਠੀਕ ਹੈ, ਪਰ ਸਤਿਗੁਰੂ ਕੀ ਸਾਰਿਆਂ ਨੂੰ ਪਤਾ ਹੈ ਕਿ ਇਹ ਦੇਹ ਹੀ ਇਸ ਵਾਸਤੇ ਹੀ ਹੈ? ਸਾਰਿਆਂ ਨੂੰ ਪਤਾ ਹੈ ਕਿ ਜਿਹਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਵੀ ਕੀਤਾ ਕਿ ਮਾਨਸ ਜਨਮ ਦੁਲੱਭ ਹੈ, ਹੋਏ ਨਾ ਬਾਹਰੈ ਬਾਹਰ, ਜੋ ਬਨ ਫਲ ਪਾ ਕੇ ਭੋਏ ਗ੍ਰਹਿ ਹੈ ਬਹੁਰ ਨਾ ਲਾਗੈ, ਡਰ ਜਿਸ ਵੱਖਰ ਕੋ ਲੈਣ ਤੋਂ ਆਇਆ। ਮਹਾਰਾਜ ਜੀ ਸਾਰਿਆਂ ਨੂੰ ਪਤਾ ਹੈ ਇਸ ਦੇਹੀ ਦੀ ਕਦਰ, ਇਸ ਦੇਹੀ ਦਾ ਮੂਲ ਮਕਸਦ ਕੀ ਹੈ, ਇਹ ਸੰਸਾਰ ਦੇ ਵਿੱਚ ਆਉਣ ਦਾ ਮੁੱਖ ਮੰਤਵ ਅਤੇ ਮੁੱਖ ਕਾਰਨ ਕੀ ਹੈ ਪਤਾ ਹੈ ਸਾਰਿਆਂ ਨੂੰ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਚੁੱਪ ਰਹੇ। ਇੰਨੇ ਚਿਰ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਸਾਹਿਬ ਨੇ ਪੁੱਛਿਆ, ਕਹਿੰਦੇ ਮਹਾਰਾਜ ਦੱਸੋ ਤਾਂ ਸਹੀ ਨਾ। ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆਂ, ਇਹ ਵੀ ਆਉਣ 'ਤੇ ਜਿਹੜਾ ਹੈ ਇਹ ਵੀ ਸਮਾਂ ਆਏਗਾ, ਤੈਨੂੰ ਪ੍ਰਤੱਖ ਵਿਖਾ ਦੇਣਾ। ਕਿਹਨੂੰ ਕਿਹਨੂੰ ਪਤਾ ਹੈ ਵੀ ਇਹ ਅਸੀਂ ਆਏ ਕਿਸ ਵਾਸਤੇ? ਕਿਹਨੂੰ ਕਿਹਨੂੰ ਇਸ ਦੀ ਕਦਰ ਪਤਾ ਹੈ ਕਿ ਮਨੁੱਖਾ ਜਨਮ ਹੈ ਕਾਹਦੇ ਵਾਸਤੇ? ਕਹਿੰਦੇ ਮਹਾਰਾਜ ਸੱਤ ਬਚਨ। ਇਹ ਕਹਿ ਕੇ ਤੁਰ ਪਏ ਅੱਗੇ। ਅੱਗੇ ਪਾਟਲੀ ਪੁੱਤਰ ਆ ਗਿਆ ਹੈ, ਪਾਟਲੀ ਪੁੱਤਰ ਜਿਹਨੂੰ ਅੱਜ ਦਾ ਨਾਮ ਪਟਨਾ ਸਾਹਿਬ ਦੇ ਅਸਥਾਨ ਨਾਲ ਜਾਣਿਆ ਜਾਂਦਾ ਹੈ। ਪਾਟਲੀ ਪੁੱਤਰ ਦੀ ਧਰਤੀ ਆਈ ਅਤੇ ਭਾਈ ਮਰਦਾਨਾ ਸਾਹਿਬ ਜੀ ਨੇ ਇੱਕੋ ਗੱਲ ਆਖੀ, ਮਹਾਰਾਜ ਵੀ ਆਪ ਦੀ ਕਿਰਪਾ ਕਰੋ, ਭੁੱਖ ਲੱਗੀ ਹੈ, ਆਪਾਂ ਪ੍ਰਸ਼ਾਦੇ ਦਾ ਪ੍ਰਬੰਧ ਕਰੀਏ, ਪ੍ਰਸ਼ਾਦਾ ਛਕੀਏ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਵਕਤ ਇਹ ਸ਼ਬਦ ਵਰਤਿਆ ਸੀ, ਕਹਿਣ ਲੱਗੇ ਮਹਾਰਾਜ ਨੇ ਕਿਹਾ ਕਿ ਭਾਈ ਮਰਦਾਨਿਆਂ, ਪ੍ਰਸ਼ਾਦੇ ਦਾ ਪ੍ਰਬੰਧ ਕਰਤੇ ਪੁਰਖ ਨੂੰ ਫਿਕਰ ਹੈ, ਆਪਣੇ ਆਪ ਪ੍ਰਸ਼ਾਦੇ ਦਾ ਪ੍ਰਬੰਧ ਹੋ ਜਾਏਗਾ, ਪਰ ਸਭ ਤੋਂ ਪਹਿਲਾਂ ਇੱਦਾਂ ਕਰ, ਆਪਣੇ ਖੀਸੇ ਵਿੱਚੋਂ ਸਤਿਗੁਰੂ ਨੇ ਇੱਕ ਕੀਮਤੀ ਲਾਲ ਕੱਢਿਆ, ਮੋਤੀ ਹੀਰਾ, ਉਹ ਕੀਮਤੀ ਲਾਲ ਸਤਿਗੁਰੂ ਸਾਹਿਬ ਜੀ ਨੇ ਕੱਢ ਕੇ ਅਤੇ ਭਾਈ ਮਰਦਾਨਾ ਸਾਹਿਬ ਦੇ ਹੱਥ 'ਤੇ ਧਰ ਕੇ ਕਿਹਾ ਵੀ ਜਾਓ ਬਾਜ਼ਾਰ ਵਿੱਚੋਂ ਇਹਦੀ ਕੀਮਤ ਅਦਾ ਕਰਕੇ ਆਓ, ਪਤਾ ਕਰਕੇ ਆਓ ਵੀ ਇਹਦੀ ਕੀਮਤ ਕਿੰਨੀ, ਪਤਾ ਕਰਨਾ, ਵੇਚਣਾ ਨਹੀਂ। ਇਹ ਲਾਲ ਇਹ ਕਿੰਨੇ ਦਾ ਹੈ ਇਹ ਪਤਾ ਕਰਕੇ ਆਉਣਾ ਹੈ। ਕਹਿੰਦੇ ਮਹਾਰਾਜ ਸੱਤ। ਭਾਈ ਮਰਦਾਨਾ ਸਾਹਿਬ ਤੁਰ ਪਏ, ਹਰੇਕ ਦੁਕਾਨ 'ਤੇ ਗਏ, ਸਭ ਤੋਂ ਪਹਿਲਾਂ ਬਾਹਰ ਇੱਕ ਰਾਸ਼ਨ ਦੀ ਦੁਕਾਨ ਖੋਲ੍ਹ ਕੇ ਬੈਠਾ ਇਨਸਾਨ, ਉਹਦੇ ਹੱਥ 'ਤੇ ਧਰਿਆ, ਕਹਿੰਦੇ ਜੀ ਇਹਦੀ ਕੀਮਤ। ਉਹਨੇ ਕਿਹਾ ਆਏ ਕਿੱਥੋਂ? ਭਾਈ ਜੀ ਕਹਿੰਦੇ ਪੰਜਾਬ ਤੋਂ ਆਏ, ਬਹੁਤ ਦੂਰ ਤੋਂ, ਸਿੰਧ ਦੇ ਇਲਾਕੇ ਤੋਂ ਆਏ। ਅਤੇ ਕਹਿੰਦੇ ਇੱਥੇ ਫਿਰ ਜਿਹੜੀ ਚੀਜ਼ ਤੁਸੀਂ ਮੇਰੇ ਹੱਥ 'ਤੇ ਧਰੀ ਹੈ ਇਹਦਾ ਮੁੱਖ ਮੰਤਵ ਕੀ? ਕਹਿੰਦੇ ਜੀ ਇਹਦਾ ਮੁੱਲ ਚਾਹੀਦਾ ਹੈ। ਮੁੱਲ ਕਿੰਨਾ ਕੁ ਹੋਏਗਾ? ਉਹ ਵੇਖ ਕੇ ਹੱਥ 'ਤੇ ਧਰ ਕੇ ਉਹ ਕੱਚ ਦੀ ਵਸਤੂ, ਅਤੇ ਅੱਗੋਂ ਜਵਾਬ ਦੇ ਕੇ ਕਹਿੰਦਾ ਵੀ ਮੈਂ 2 ਕੁ ਸੇਰ ਆਟਾ ਦੇ ਸਕਦਾ, ਵੀ ਤੁਹਾਡਾ ਪ੍ਰਸ਼ਾਦਾ ਪਾਣੀ ਦਾ ਚੱਲ ਜਾਏਗਾ, ਇਸ ਤੋਂ ਵੱਧ ਮੈਂ ਹੋਰ ਕੁਛ ਨਹੀਂ ਦੇਣਾ। ਭਲੇ ਲੋਕ ਸਨ, ਭਲੇ ਸਮੇਂ ਸਨ, ਕਹਿੰਦੇ ਇਸ ਤੋਂ ਵੱਧ ਤਾਂ ਮੈਂ ਕੁਛ ਨਹੀਂ ਦੇਣਾ। ਉਹਨਾਂ ਨੇ ਹੀਰਾ ਜਿਹੜਾ ਸੀ ਉਹ ਵਾਪਸ ਲਿਆ, ਤੁਰ ਪਏ ਅਗਲੀ ਦੁਕਾਨ 'ਤੇ। ਬਾਹਰ ਇੱਕ ਕੱਪੜਾ ਵਿਛਾ ਕੇ ਸਬਜ਼ੀ ਵੇਚ ਰਿਹਾ ਇਨਸਾਨ, ਵੱਟੇ ਦੇ ਭਾਵ ਨਾਲ ਸਬਜ਼ੀ ਦਿੱਤੀ ਜਾਂਦੀ ਸੀ ਵੀ ਆਹ ਚੀਜ਼ ਲੈ ਜਾਓ, ਆਹ ਦੇ ਜਾਓ। ਭਾਈ ਸਾਹਿਬ ਨੇ ਅੱਗੇ ਜਾ ਕੇ ਉਹੀ ਕੀਮਤੀ ਮੋਤੀ ਰੱਖਿਆ, ਕਹਿਣ ਲੱਗਿਆ ਇਹਦੀ ਕੀਮਤ, ਇਹਦੇ ਬਦਲੇ ਕੀ ਦਿਓਗੇ? ਕਹਿੰਦਾ ਵੀ ਇਹ ਮੇਰੇ ਕੇਸ ਕੰਮ ਕੱਚ, ਕੁਝ ਖਾਣ ਨੂੰ ਹੈ ਜਾਂ ਇਹਦੇ ਬਰਾਬਰ 'ਤੇ ਕੋਈ ਚੀਜ਼ ਹੈ ਤਾਂ ਮੈਨੂੰ ਬਰਾਬਰ ਦੀ ਵੰਡ ਦੇ ਆਧਾਰ 'ਤੇ ਮੈਂ ਤੁਹਾਨੂੰ ਵਸਤੂ ਦੇ ਦਿੰਦਾ, ਇਸ ਤੋਂ ਉੱਪਰ ਤਾਂ ਮੇਰੇ ਕੋਲ ਹੋਰ ਕੁਝ ਨਹੀਂ ਹੈ। ਹਾਂ ਜੇ ਤੁਸੀਂ ਫਿਰ ਵੀ ਕਹਿੰਦੇ ਹੋ ਤਾਂ ਮੈਂ ਨਿਸ਼ਾਨੀ ਵਜੋਂ ਰੱਖ ਲੈਂਦਾ ਵੀ ਜਿਹੜੀ ਸਬਜ਼ੀ ਤੁਹਾਨੂੰ ਥੋੜ੍ਹੀ ਬਹੁਤੀ ਚਾਹੀਦੀ ਹੈ ਉਹ ਲੈ ਜਾਓ, ਬਸ ਇਸ ਤੋਂ ਵੱਧ ਨਹੀਂ ਮੈਂ ਕੁਝ ਦੇ ਸਕਦਾ।
ਨਹੀਂ ਠੀਕ ਹੈ। ਬਜਾਜ ਦੀ ਬਜਾਜੀ ਕਰਨ ਵਾਲੇ ਕੱਪੜੇ ਵਾਲੇ ਦੇ ਕੋਲ ਗਏ, ਉਹਨਾਂ ਕਿਹਾ ਵੀ ਇਹਦਾ ਮੇਰੀ ਦੁਕਾਨ 'ਤੇ ਕੋਈ ਕੰਮ ਨਹੀਂ, ਹਾਂ 2 ਗਜ 4 ਗਜ ਕੱਪੜਾ ਚਾਹੀਦਾ ਅਤੇ ਮੈਂ ਭਲਵਾਨਸੀ ਦੇ ਰੂਪ ਦੇ ਵਿੱਚ ਦੇ ਦਿੰਦਾ, ਪਰ ਮੈਂ ਇਹਦਾ ਇਸ ਆਹ ਜਿਹੜਾ ਤੁਸੀਂ ਕੱਚ ਮੇਰੇ ਹੱਥ ਵਿੱਚ ਫੜਾਇਆ ਨਾ, ਇਹਦੀ ਕੀਮਤ ਨਹੀਂ ਹੈ ਕੋਈ ਵੀ, ਇਹ ਸਾਡੇ ਕੰਮ ਨਹੀਂ ਹੈ, ਲੈ ਜਾਓ ਜੀ। ਭਾਈ ਮਰਦਾਨਾ ਸਾਹਿਬ ਵਾਪਸ ਆ ਗਏ, ਕਹਿੰਦੇ ਮਹਾਰਾਜ ਵੀ ਕੀ ਦੇ ਦਿੱਤਾ ਮੇਰੇ ਹੱਥ ਵਿੱਚ, ਇਹਦੀ ਕੋਈ ਕੀਮਤ ਦੇਣ ਨੂੰ ਤਿਆਰ ਹੀ ਨਹੀਂ, ਇਹ ਕੱਚ ਦੀ ਚੀਜ਼ ਇਹਦਾ ਕੋਈ ਮੁੱਲ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਨਹੀਂ ਭਾਈ ਮਰਦਾਨੇ, ਕੋਈ ਨਾ ਕੋਈ ਤਾਂ ਸ਼ਹਿਰ ਦੇ ਵਿੱਚ ਮੁੱਲ ਪਾਉਣ ਵਾਲਾ ਹੋਏਗਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਹੁਣ ਇਹ ਪੁੱਛਿਓ ਜਾ ਕੇ ਵੀ ਜੌਹਰੀ ਦੀ ਦੁਕਾਨ ਕਿਹੜੀ ਹੈ। ਜੌਹਰੀ ਦੀ ਦੁਕਾਨ 'ਤੇ ਜਾ ਰਹੀ, ਜੌਹਰੀ ਹੁੰਦਾ ਜਿਹੜਾ ਹੀਰਿਆਂ ਦੀ ਪਛਾਣ ਕਰਦਾ। ਕਹਿੰਦੇ ਜੀ ਠੀਕ ਹੈ, ਭਾਈ ਮਰਦਾਨਾ ਸਾਹਿਬ ਨੇ ਪੁੱਛਿਆ ਜੌਹਰੀ ਦੀ ਦੁਕਾਨ, ਜੌਹਰੀ ਦੇ ਕੋਲ ਚਲੇ ਗਏ। ਜੌਹਰੀ ਦੀ ਦੁਕਾਨ 'ਤੇ ਬੈਠਾ ਹੈ ਸਾਲ ਸਰਾਏ, ਜਿਹੜਾ ਆਪਣੇ ਕੰਮ ਦਾ ਬੜਾ ਇਮਾਨਦਾਰ ਸੀ। ਆਪਾਂ ਕਹਿੰਦੇ ਹਾਂ ਨਾ ਵੀ ਆਪਾਂ ਜੀਵਨ ਦੇ ਵਿੱਚ ਗੁਰਮੁਖੋ ਬੰਦਗੀ ਘੱਟ ਵੀ ਹੋਵੇ, ਭਾਵੇਂ ਕੰਮ ਵਿੱਚ ਇਮਾਨਦਾਰੀ ਹੋਵੇ, ਤਾਂ ਕਰਤਾ ਪੁਰਖ ਉਧਾਣ ਕੇ ਭਲਾ ਕਰ ਦਿੰਦਾ। ਜੇ ਤੁਹਾਡੀ ਕਿਰਤ ਵਿੱਚ ਇਮਾਨਦਾਰੀ ਹੈ ਨਾ, ਅਤੇ ਕੀਰਤੀ ਘੱਟ ਵੀ ਹੈ, ਜਿੱਦਣ ਕਰਤਾ ਪੁਰਖ ਤਰੁੱਟ ਗਿਆ ਸਾਡੀ ਮਿਹਨਤ 'ਤੇ, ਸਾਡੀ ਕੀਰਤੀ ਵੀ ਜਿਹੜੀ ਹੈ ਉਹ ਕਰਤੇ ਪੁਰਖ ਦੀ ਬੇਅੰਤ ਬਖਸ਼ਿਸ਼ ਸਦਕਾ ਵੱਧ ਜਾਣੀ। ਇਮਾਨਦਾਰੀ ਨਾਲ ਦੁਕਾਨ 'ਤੇ ਬੈਠਾ ਭਾਈ ਮਰਦਾਨਾ ਸਾਹਿਬ ਨੇ ਜਾ ਕੇ ਕੀਮਤੀ ਲਾਲ ਜੌਹਰੀ ਦੇ ਸਾਹਮਣੇ ਰੱਖ ਦਿੱਤਾ। ਉਸ ਕੀਮਤੀ ਲਾਲ ਨੂੰ ਵੇਖ ਕੇ ਚਿੱਟੇ ਰੰਗ ਦਾ ਇੱਕ ਰੁਮਾਲ ਥੱਲੇ ਵਿਛਾ ਕੇ ਉਹਦੇ ਉੱਪਰ ਹੀਰਾ ਰੱਖ ਕੇ ਚੰਗੀ ਤਰ੍ਹਾਂ ਪਰਖ ਕੀਤੀ। ਕਈ ਵਾਰ ਕੰਨਾਂ ਨੂੰ ਹੱਥ ਲਾਏ, ਕਈ ਵਾਰ ਆਪਣੀਆਂ ਅੱਖਾਂ ਨੂੰ ਹੱਥ ਲਾਏ, ਪ੍ਰਸੰਨ ਚਿੱਤ ਹੋ ਕੇ ਉਹੀ ਕੀਮਤੀ ਹੀਰਾ ਉਸੇ ਰੁਮਾਲ ਵਿੱਚ ਲਪੇਟ ਕੇ ਪਾਸੇ ਰੱਖ ਲਿਆ। ਭਾਈ ਮਰਦਾਨਾ ਸਾਹਿਬ ਨੂੰ 100 ਮੋਹਰਾਂ ਦੀ ਥੈਲੀ ਫੜਾ ਦਿੱਤੀ ਹੱਥ ਵਿੱਚ। ਭਾਈ ਸਾਹਿਬ ਕਹਿੰਦੇ ਕਿ ਮੈਂ ਵੇਚਣ ਨਹੀਂ ਆਇਆ। ਉਹੀ ਜੌਹਰੀ ਨੇ ਫੜ ਕੇ ਉਹ ਕੱਪੜੇ ਵਿੱਚ ਲਪੇਟਿਆ ਹੋਇਆ ਹੀਰਾ ਵੀ ਵਾਪਸ ਦਿੱਤਾ। ਕਹਿੰਦੇ ਮੈਂ ਖਰੀਦ ਵੀ ਨਹੀਂ ਰਿਹਾ, ਮੇਰੀ ਔਕਾਤ ਨਹੀਂ, ਮੇਰੀ ਸਮਰੱਥਾ ਨਹੀਂ ਮੈਂ ਇਸ ਹੀਰੇ ਨੂੰ ਖਰੀਦ ਸਕਾਂ, ਮੇਰੀ ਸਮਰੱਥਾ ਨਹੀਂ, ਮੇਰੀ ਸਾਰੀ ਪ੍ਰੋਪਰਟੀ, ਮੇਰਾ ਸਾਰਾ ਜਾਇਦਾਦ ਜਿੰਨੀ ਮੇਰੇ ਕੋਲ ਹੈ, ਜੇ ਮੈਂ ਇਹ ਵੀ ਵੇਚ ਦਿਆਂ ਤਾਂ ਮੈਂ ਇਸ ਹੀਰੇ ਦੀ ਕੀਮਤ ਨਹੀਂ ਦੇ ਸਕਦਾ। ਤੁਸੀਂ ਅੱਜ ਸਿਰਫ ਇਹ ਮੈਂ ਦਰਸ਼ਨੀ, ਕਿਉਂਕਿ ਬਹੁਮੁੱਲਾ ਕੀਮਤੀ ਹੀਰਾ ਮੈਂ ਇਮਾਨਦਾਰੀ ਨਾਲ ਇਹਦੀ ਦਰਸ਼ਨੀ ਭੇਟਾ ਦੇ ਰਿਹਾ, ਤੁਸੀਂ ਲੈ ਜਾਓ। ਭਾਈ ਸਾਹਿਬ ਚਲੇ ਗਏ ਹੈਰਾਨ, ਹੱਥ ਦੇ ਵਿੱਚ ਫੜਿਆ ਹੋਇਆ ਉਹ ਕੀਮਤੀ ਲਾਲ। ਕਹਿੰਦੇ ਕੱਲ੍ਹ ਤੱਕ ਇਹਦੀ ਕੋਈ ਕੀਮਤ ਨਹੀਂ ਸੀ ਬਾਜ਼ਾਰਾਂ ਦੇ ਵਿੱਚ, ਇਹਨੂੰ ਕੱਚ ਦੇ ਭਾਅ ਵੀ ਕਿਸੇ ਨੇ ਨਹੀਂ ਖਰੀਦਿਆ, ਪਰ ਕਮਾਲ ਹੋ ਗਈ ਵੀ ਇਸ ਕੀਮਤੀ ਹੀਰੇ ਦੀ ਏਡੀ ਕੀਮਤ ਹੈ ਵੀ ਇੱਕ ਬੰਦਾ ਹੀ ਪਛਾਣ ਸਕਿਆ, ਜਿਹਨੇ ਮੈਨੂੰ 100 ਮੋਹਰਾਂ ਦੇ ਦਿੱਤੀਆਂ। ਮਹਾਰਾਜ ਜੀ ਦੇ ਕੋਲ ਗਏ, ਸਤਿਗੁਰੂ ਸਾਹਿਬ ਜੀ ਦੇ ਸਨਮੁਖ ਜਾ ਕੇ ਕਹਿੰਦੇ ਮਹਾਰਾਜ ਕੀ ਦੇ ਦਿੱਤਾ, ਪਛਾਣ ਹੀ ਇੱਕ ਬੰਦੇ ਨੇ ਕੀਤੀ ਜਿਹਨੇ 100 ਮੋਹਰਾਂ ਦਰਸ਼ਨੀ ਭੇਟਾ ਵਿੱਚ ਦਿੱਤੀਆਂ। ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਿਆਂ ਇਹ ਕੀਮਤੀ ਲਾਲ ਹੈ, ਇਹਨੂੰ ਜੌਹਰੀ ਹੀ ਪਛਾਣ ਸਕਦਾ, ਪਰ ਇੱਕ ਕੰਮ ਕਰ, ਇਸ ਤਰ੍ਹਾਂ ਕਰ, ਇਹ ਜਿਹੜਾ ਕੀਮਤੀ ਲਾਲ ਹੈ ਨਾ, ਇਹ ਕੀਮਤੀ ਲਾਲ ਇੱਥੇ ਰੱਖ ਜਾ, ਅਤੇ ਇੱਦਾਂ ਕਰ ਜਿਹੜੀਆਂ 100 ਮੋਹਰਾਂ ਲੈ ਕੇ ਆ ਵਾਪਸ ਕਰਕੇ ਆ। 100 ਮੋਹਰਾਂ ਵਾਪਸ ਕਰਕੇ ਆ, ਜਦੋਂ ਇਹ ਸ਼ਬਦ ਵਰਤੇ ਅਤੇ ਉਸੇ ਵਕਤ ਹੀ ਜਾ ਕੇ ਭਾਈ ਮਰਦਾਨਾ ਸਾਹਿਬ ਨੇ ਜੌਹਰੀ ਦੀ ਦੁਕਾਨ 'ਤੇ ਕਿਹਾ ਵੀ ਜੌਹਰੀ ਜੀ ਆ ਫੜੋ ਆਪਣੀਆਂ ਮੋਹਰਾਂ, ਮੇਰੇ ਮੁਰਸ਼ਦ ਨੇ ਆਖਿਆ ਵੀ ਇਹ ਮੋਹਰਾਂ ਅਸੀਂ ਫ੍ਰੀ ਵਿੱਚ ਨਹੀਂ ਲੈਣੀਆਂ, ਅਸੀਂ ਕੀਮਤ ਹੀ ਪਤਾ ਕਰਨੀ ਸੀ। ਉਹਨੇ ਕਿਹਾ ਮੈਂ ਆਪਣੀ ਸਵੈ ਇੱਛਾ ਨਾਲ ਦਿੱਤੀਆਂ ਨੇ ਮੋਹਰਾਂ, ਇਹ ਕੀਮਤੀ ਬਹੁਤ ਹੈ ਹੀਰਾ, ਇਸ ਕਰਕੇ। ਉਹਨੇ ਕਿਹਾ ਜੀ ਨਹੀਂ, ਅਸੀਂ ਤਾਂ 4 ਪ੍ਰਸ਼ਾਦਿਆਂ ਦੇ ਗਾਹਕ ਹਾਂ, ਸਾਨੂੰ ਐਡੀਆਂ ਮੋਹਰਾਂ ਦੀ ਲੋੜ ਕੋਈ ਨਹੀਂ ਨਾ। ਜੌਹਰੀ ਦੇ ਮਨ ਵਿੱਚ ਫੁਰਨਾ ਪ੍ਰਗਟ ਹੋਇਆ ਵੀ ਕੋਈ ਵੱਡਾ ਅਭਿਆਸੀ, ਕੋਈ ਗੁਰਮੁਖ ਜਾਂ ਕੋਈ ਵੱਡਾ ਵਪਾਰੀ ਲੱਗਦਾ, ਪਰ ਸੋਚਦਾ ਵੀ ਵਪਾਰੀ ਤਾਂ ਘਾਟਾ ਕਦੀ ਖਾਂਦਾ ਨਹੀਂ, ਵਪਾਰੀ ਨੂੰ ਤਾਂ ਜੋ ਮਿਲ ਜਾਏ ਉਹ ਪ੍ਰਾਪਤ ਕਰਦਾ। ਭਾਈ ਮਰਦਾਨਾ ਨੂੰ ਪੁੱਛਣ ਲੱਗੇ ਵੀ ਤੁਸੀਂ ਕੌਣ ਲੋਕ ਹੋ, ਕੌਣ ਹੈ ਤੁਹਾਡੇ ਨਾਲ? ਉਹਨੇ ਕਿਹਾ ਜਗਤ ਦਾ ਉਧਾਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਨਾਨਕ ਤਪਾ ਨੇ, ਲੋਕਾਂ ਧਰਮੀ ਲੋਕਾਂ ਨੂੰ ਧਰਮ ਦੇ ਰਸਤੇ 'ਤੇ ਤੋਰਨ ਵਾਲੇ। ਦਿਮਾਗ ਵਿੱਚ ਠਣਕੀ ਆਪਣੇ ਨੌਕਰ ਅਧਰਕੇ ਨੂੰ ਕਹਿੰਦਾ ਮੇਰੇ ਵਾਸਤੇ ਪ੍ਰਸ਼ਾਦਾ ਘਰ ਵਿੱਚ ਤਿਆਰ ਹੋ ਰਿਹਾ, ਮੇਰੀ ਦੁਕਾਨ 'ਤੇ ਬਾਅਦ 'ਚ ਲੈ ਕੇ ਆਈ, ਪਹਿਲਾਂ ਉੱਧਰ ਲੈ ਕੇ ਜਾ ਜਿੱਥੇ ਗੁਰਮੁਖ ਸਾਧੂ ਬੈਠੇ ਆ। ਇੱਧਰੋਂ ਅਧਰਕਾ ਪ੍ਰਸ਼ਾਦਾ ਲੈ ਗਿਆ, ਭਾਈ ਮਰਦਾਨਾ ਸਾਹਿਬ ਵੀ ਚਲੇ ਗਏ।
ਅਧਰਕਾ ਪ੍ਰਸ਼ਾਦਾ ਲੈ ਕੇ ਸਤਿਗੁਰੂ ਸਾਹਿਬ ਜੀ ਦੇ ਕੋਲ ਚਲਾ ਗਿਆ ਅਤੇ ਮਹਾਰਾਜ ਜੀ ਨੇ ਜੌਹਰੀ ਦੇ ਨੌਕਰ ਵੱਲ ਮਿਹਰ ਦੀ ਨਿਗਾਹ ਕੀਤੀ, ਉਹਨੇ ਚਰਨਾਂ ਨੂੰ ਆਣ ਕੇ ਨਮਸਕਾਰ ਕੀਤੀ, ਮਹਾਰਾਜ ਨੇ ਸਿਰ 'ਤੇ ਹੱਥ ਰੱਖਿਆ, ਬਖਸ਼ਿਸ਼ ਵਰਤਾ ਦਿੱਤੀ, ਅਧਰਕਾ ਸੁਰਤ ਕਰਕੇ ਮਹਾਰਾਜ ਜੀ ਦੇ ਦੀਦਾਰ ਕਰਕੇ ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟ ਸੰਗ ਭਵਜਲ ਤਾਰੇ, ਟਿਕਾ ਆ ਗਿਆ, ਚੌਂਕੜਾ ਮਾਰ ਕੇ ਬੈਠ ਗਿਆ। ਮਹਾਰਾਜ ਨੇ ਕਈ ਗੱਲਾਂ ਸਮਝਾਈਆਂ, ਪ੍ਰਸ਼ਾਦਾ ਛਕਿਆ, ਇੰਨੇ ਚਿਰ ਨੂੰ ਮੋਢੇ 'ਤੇ ਪਰਨਾ ਰੱਖਿਆ ਹੋਇਆ, ਚਿੱਟੇ ਰੰਗ ਦੇ ਕੱਪੜੇ ਪਾ ਕੇ ਬਹੁਤ ਸੋਹਣੇ ਰੂਪ ਦੇ ਵਿੱਚ ਸਾਲ ਸਰਾਏ ਜੌਹਰੀ ਸਤਿਗੁਰੂ ਜੀ ਦੇ ਕੋਲ ਚਲਾ ਗਿਆ। ਜਦੋਂ ਕੋਲ ਗਿਆ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਬੈਠਿਆਂ, ਭਾਈ ਮਰਦਾਨਾ ਸਾਹਿਬ ਕਹਿੰਦੇ ਮਹਾਰਾਜ ਇਹਨੇ ਹੀਰੇ ਦੀ ਪਛਾਣ ਕੀਤੀ। ਸਤਿਗੁਰੂ ਕਹਿੰਦੇ ਤੂੰ ਹੀ ਸਾਲ ਸਰਾਏ ਹੈ, ਬੋਲੇ ਨਹੀਂ ਕੁਛ, ਹੱਥ ਜੋੜ ਦਿੱਤੇ। ਮਹਾਰਾਜ ਕਹਿਣ ਲੱਗੇ ਬੜੀ ਹੀਰੇ ਦੀ ਪਛਾਣ ਕੀਤੀ। ਮਹਾਰਾਜ ਕੰਮ ਹੀ ਇਹ ਹੈ। ਸਤਿਗੁਰੂ ਕਹਿਣ ਲੱਗੇ ਸਾਰੀ ਉਮਰ ਫਿਰ ਕੱਚ ਦੀ ਪਛਾਣ ਕਰਦਿਆਂ ਲੰਘ ਜਾਏਗੀ ਕਿ ਸੱਚ ਦੀ ਵੀ ਪਛਾਣ ਕਰੇਗਾ ਕਦੇ? ਹੁਣ ਉਹ ਵੀ ਅੱਗੋਂ ਪਤਾ ਨਹੀਂ ਕਿੱਡੀ ਕੁ ਕਿਰਪਾ ਲੈ ਕੇ ਬੈਠਾ ਸੀ, ਪੁਰਾਣਾ ਕਿਤੇ ਇੱਕੋ ਕਰਮ ਜਾਗ ਪਿਆ। ਉਹ ਵੀ ਅੱਗੋਂ ਕਹਿੰਦਾ ਜੀ ਮਹਾਰਾਜ ਇੱਦਾਂ ਹੀ ਹੈ ਜੀ, ਇੱਦਾਂ ਹੀ ਕੰਮ ਚੱਲਦਾ ਜੀ, ਇਹ ਸਾਡਾ ਵਪਾਰ। ਉਹਨੇ ਨਹੀਂ ਆਖਿਆ, ਉਹਦਾ ਕਰਮ ਜਾਗ ਪਿਆ। ਉਹਨੇ ਕਿਹਾ ਜੀ ਕੱਚ ਦੇ ਵਪਾਰ ਦਾ ਕੰਮ ਮੇਰੇ ਬਾਪੂ ਹੋਣਾ ਨੇ ਸਿਖਾ ਦਿੱਤਾ, ਸੱਚ ਦਾ ਤੁਸੀਂ ਸਿਖਾ ਦਿਓ। ਜਦੋਂ ਕਰਮ ਜਾਗੇ ਬੰਦਾ ਉਸੇ ਵੇਲੇ ਕਹਿੰਦੇ ਮਹਾਰਾਜ ਸੱਚ ਕੱਚ ਦਾ ਵਪਾਰ ਮੇਰੇ ਬਾਪੂਆਂ ਬਜ਼ੁਰਗਾਂ ਨੇ ਸਿਖਾਇਆ ਮੈਨੂੰ, ਸੱਚ ਦਾ ਤੁਸੀਂ ਸਿਖਾ ਦਿਓ। ਸਤਿਗੁਰੂ ਕਹਿਣ ਲੱਗੇ ਫਿਰ ਹੰਕਾਰ ਛੱਡਣਾ ਪਏਗਾ। ਉਹਨੇ ਕਿਹਾ ਜੀ ਸੱਤ। ਮਹਾਰਾਜ ਕਹਿਣ ਲੱਗੇ ਅਧਰਕਾ ਸਾਡਾ ਸਿੱਖ ਹੈ, ਪਹਿਲਾਂ ਤੇਰੇ ਤੋਂ ਪਹਿਲਾਂ ਆਇਆ, ਇਹਦੇ ਪੈਰੀਆਂ ਹੱਥ ਲਾ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਹੇ। ਮਹਾਰਾਜ ਕਹਿਣ ਲੱਗੇ ਜੇ ਤੁਸੀਂ ਇਹਦੇ ਪੈਰੀ ਹੱਥ ਲਾ ਦੇਗਾ ਫਿਰ ਸਿੱਖੀ ਦੇਵਾਂਗੇ। ਮਹਾਰਾਜ ਤਾਂ ਹਉਮੈ ਵੇਖਣਾ ਚਾਹੁੰਦੇ ਸੀ ਨਾ, ਉਹਨੇ ਪੈਰੀ ਹੱਥ 'ਤੇ ਛੱਡੋ, ਉਹਨੇ ਚਰਨ ਫੜ ਕੇ ਸਿਰ ਵੀ ਅਧਰਕੇ ਦੇ ਅੱਗੇ ਰੱਖ ਦਿੱਤਾ ਵੀ ਜਿਹਨੇ ਸਭ ਤੋਂ ਪਹਿਲਾਂ ਐਸੇ ਧਾਰਮਿਕ ਆਗੂ ਦੀ ਪਛਾਣ ਕਰ ਲਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਨਦਰੋ ਨਦਰ ਨਿਹਾਲ ਕੀਤਾ, ਕੋਲ ਬੈਠੇ ਭਾਈ ਮਰਦਾਨਾ ਸਾਹਿਬ ਨੂੰ ਇੱਕ ਸ਼ਬਦ ਆਖਿਆ ਸਤਿਗੁਰੂ ਜੀ ਨੇ। ਕਹਿਣ ਲੱਗੇ ਭਾਈ ਮਰਦਾਨਿਆਂ ਕੋ ਪਛਾਣ ਆਈ, ਕੋ ਸਮਝ ਲੱਗੀ? ਕਹਿੰਦੇ ਮਹਾਰਾਜ ਹੁਕਮ। ਸਤਿਗੁਰੂ ਕਹਿੰਦੇ ਕੱਲ੍ਹ ਤੱਕ ਤੂੰ ਪੁੱਛਦਾ ਸੀ ਵੀ ਮਨੁੱਖਾ ਜਨਮ ਦੀ ਅਸਲ ਪਛਾਣ ਕਿਹਨੂੰ ਹੈ। ਮਹਾਰਾਜ ਕਹਿਣ ਲੱਗੇ ਤੂੰ ਵੀ ਕੱਲ੍ਹ ਦਾ ਬੜੇ ਲੋਕਾਂ ਵਿੱਚ ਫਿਰ ਕੇ ਆਇਆ, ਪਰ ਇੱਕ ਅੱਧਾ ਕੋਈ ਵਿਰਲਾ ਹੈ ਜਿਹਨੂੰ ਪਛਾਣ ਹੈ। ਬਸ ਆਹੀ ਖੇਡ ਹੈ ਦੁਨੀਆਂ ਦੇ ਵਿੱਚ, ਹਰੇਕ ਬੰਦਾ ਇਹਦਾ ਮੁੱਲ ਜਾਂ ਚਾਰ ਪੈਸੇ ਪਾ ਦਿੰਦਾ, ਜਾਂ ਧਨ ਲੈ ਕੇ ਲਾਲਸਾ ਵੱਸ ਹੋ ਕੇ ਰਿਸ਼ਵਤਖੋਰੀ ਕਰਕੇ ਗਵਾ ਦਿੰਦਾ, ਕੋ ਨਸ਼ੇ ਵਿੱਚ ਗਵਾ ਦਿੰਦਾ, ਕੋ ਵਾਸ਼ਨਾ ਵਿੱਚ ਗਵਾ ਦਿੰਦਾ। ਅਸਲ ਵਿੱਚ ਇਸ ਮਨੁੱਖਾ ਜਨਮ ਦੀ ਪਛਾਣ ਅਤੇ ਇਹਦੀ ਉੱਤਮਤਾ ਨੂੰ ਕੋ ਵਿਰਲਾ ਸਾਲ ਸਰਾਏ ਜੌਹਰੀ ਵਰਗਾ ਹੀ ਪਛਾਣ ਸਕਦਾ। ਇਸ ਮਨੁੱਖਾ ਜਨਮ ਦੀ ਜਿਹੜੀ ਕਦਰ ਹੈ ਉਹ ਕੋਈ ਵਿਰਲਾ ਹੈ ਜਿਹੜਾ ਇਹਦੀ ਪਛਾਣ ਕਰ ਸਕਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਚਲੋ ਮੇਰਾ ਅੱਜ ਦਾ ਵਿਸ਼ਾ ਇੱਥੋਂ ਤੱਕ ਹੀ ਸਮਾਪਤ ਸੀ, ਪਰ ਇੱਕ ਥੋੜ੍ਹੀ ਜਿਹੀ ਵਿਚਾਰ ਹੋਰ ਆਪ ਜੀ ਦੇ ਸਨਮੁੱਖ ਵੀ ਫਿਰ ਕੁੱਲਾਂ ਵੀ ਤਰ ਜਾਂਦੀਆਂ ਜਿਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਉੱਪਰ ਭਰੋਸਾ ਆ ਜਾਏ। ਸਾਲ ਸਰਾਏ ਮਹਾਰਾਜ ਜੀ ਦੀ ਸੰਗਤ ਕਰਦਾ ਰਿਹਾ। ਮਹਾਰਾਜ ਨੇ ਵਾਕਈ ਹੀਰਿਆਂ ਦਾ ਵਪਾਰੀ ਸ਼ਬਦ ਦਾ ਭੰਡਾਰੀ ਬਣਾ ਦਿੱਤਾ। ਸਤਿਗੁਰੂ ਜੀ ਨੂੰ ਕਹਿੰਦਾ ਮਹਾਰਾਜ ਮੇਰੀ ਹਵੇਲੀ ਨੂੰ ਭਾਗ ਲੱਗਣਗੇ ਜੇ ਤੁਸੀਂ ਕਿਰਪਾ ਕਰਕੇ ਮੇਰੀ ਹਵੇਲੀ 'ਚ ਚਰਨ ਪਾ ਦਿਓ। ਮੇਰੀ ਹਵੇਲੀ 'ਚ ਚਰਨ ਪਾ ਦਿਓਗੇ ਨਾ ਤੇ ਸੱਚ ਹੈ ਮਹਾਰਾਜ ਮੇਰੀ ਹਵੇਲੀ ਭਾਗਾਂ ਵਾਲੀ ਹੋ ਜਾਏਗੀ। ਸਤਿਗੁਰੂ ਕਹਿਣਗੇ ਕਾਲਾ ਨਾ ਪੈ, ਕਦੀ ਸਮਾਂ ਆਏਗਾ ਸਾਲ ਸਰਾਏ ਤੇਰੀ ਕੁੱਲ ਦਾ ਭਲਾ ਹੋਵੇਗਾ, ਕਦੀ ਆਣ ਕੇ ਸਦਾ ਵਸਾਂਗੇ, ਕਦੀ ਆਣ ਕੇ ਤੇਰੇ ਘਰ ਵਿੱਚ ਵਸਾਂਗੇ। ਤੂੰ ਯਕੀਨ ਰੱਖ ਸਾਲ ਸਰਾਏ ਦਾ ਭਲਾ ਕੀਤਾ, ਸਾਲ ਸਰਾਏ ਦੀ ਕੁੱਲ ਵਿੱਚ ਸਿੱਖੀ ਆਈ ਅਤੇ ਜੀਵਨ ਦੇ ਕਈ ਸਾਲ ਦੋ ਸਦੀਆਂ ਦੇ ਕਰੀਬ ਬਤੀਤ ਹੋ ਗਈਆਂ। ਦੋ ਸਦੀਆਂ ਥੋੜ੍ਹਾ ਜਿਹਾ ਘੱਟ ਸਮਾਂ, ਦੋ ਸਦੀਆਂ ਤੋਂ, ਇੱਕ ਸਦੀ ਸੌ ਸਾਲ ਦੀ, ਦੋ ਸਦੀਆਂ ਤੋਂ ਥੋੜ੍ਹਾ ਜਿਹਾ ਘੱਟ ਸਮਾਂ ਅਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪਾਟਲੀਪੁੱਤਰ ਪਟਨੇ ਦੀ ਧਰਤੀ 'ਤੇ ਜਾਂਦੇ ਆ। ਇੱਥੇ ਪਟਨੇ ਦੀ ਧਰਤੀ 'ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਹੁੰਚ ਵੇਲੇ ਅੱਜ ਇੱਕ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਹਿਣ ਬਸੇਰੇ ਦਾ ਪ੍ਰਬੰਧ ਕਰਦਾ, ਪਤਾ ਲੱਗਦਾ ਵੀ ਸਤਿਗੁਰੂ ਆਏ ਆ। ਅਤੇ ਉਸ ਵੇਲੇ ਉਹ ਪਰਿਵਾਰ ਸਤਿਗੁਰੂ ਜੀ ਅੱਗੇ ਬੇਨਤੀ ਕਰਦਾ ਵੀ ਮਹਾਰਾਜ ਸਾਡਾ ਘਰ ਬਹੁਤ ਵੱਡਾ, ਹਵੇਲੀ ਹੈ, ਤੁਸੀਂ ਕਿਰਪਾ ਕਰਕੇ ਚਰਨ ਪਾ ਦਿਓ।
ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਬਦ ਵਰਤਦੇ ਅਸੀਂ ਇੱਥੇ ਲਮੇਰਾ ਸਮਾਂ ਰਹਿਣ ਵਾਸਤੇ ਆਏ ਹਾਂ। ਉਹਨਾਂ ਕਿਹਾ ਮਹਾਰਾਜ ਸਾਡਾ ਘਰ ਤੁਹਾਡੇ ਵਾਸਤੇ, ਤੁਸੀਂ ਕਿਰਪਾ ਕਰ ਦਿਓ, ਮਿਹਰ ਕਰੋ, ਜਿੰਨਾ ਸਮਾਂ ਇਹ ਸਾਰਾ ਘਰ ਤੁਹਾਡਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਸ ਘਰ ਵਿੱਚ ਰੁਕੇ ਅਤੇ ਜਿਸ ਘਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਉਹ ਘਰ ਸਾਲਸਰਾਏ ਜੌਹਰੀ ਦੀ ਕੁੱਲ ਦਾ ਹੈ। ਜਦੋਂ ਇਤਿਹਾਸਿਕ ਤੱਥ ਪੜ੍ਹਿਆ ਨਾ, ਇੱਕ ਗੁਰਮੁਖ ਵਿਦਵਾਨ ਹੋਏ ਡਾਕਟਰ ਰਤਨ ਸਿੰਘ ਜੀ ਜੱਗੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਔਰ ਉਹਨਾਂ ਤੱਥ ਜਦੋਂ ਕੱਢ ਕੇ ਆਧਾਰ ਲਿਖਿਆ ਨਾ ਸਾਰਾ, ਵੀ ਸਤਿਗੁਰੂ ਸਾਹਿਬ ਜੀ ਦੇ ਬੋਲ, ਗੁਰੂ ਨਾਨਕ ਸਾਹਿਬ ਨੇ ਬੋਲ ਕੀਤੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾ ਕੇ ਪਗਾਉਂਦੇ ਆ। ਸਤਿਗੁਰੂ ਮਹਾਰਾਜ ਇਸੇ ਕਰਕੇ ਕਹਿੰਦੇ ਆ ਕਿ ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਸ ਵੱਖਰ, ਜਿਸ ਵਪਾਰ, ਜਿਸ ਲਾਹੇ ਨੂੰ ਤੂੰ ਲੈਣ ਵਾਸਤੇ ਆਇਆ ਹੈ ਨਾ ਪ੍ਰਾਣੀ, ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੂੰ ਫੱਕੜੇ ਸਭ ਮੁੱਕਦੀ ਚੱਲੀ ਰਹਿ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਮਹਾਰਾਜ ਕਹਿਣਗੇ ਗੁਰਮੁਖਾਂ ਦੇ ਹਿਰਦੇ ਰੂਪੀ ਘਰ ਵਿੱਚ ਕਰਤੇ ਪੁਰਖ ਦਾ ਨਾਮ ਪਾਇਆ, ਪ੍ਰਾਪਤ ਕੀਤਾ ਹੈ। ਕਰਤੇ ਪੁਰਖ ਨੇ ਉਹ ਬਖਸ਼ਿਸ਼ ਉਹਨਾਂ ਦੇ ਹਿਰਦੇ ਵਿੱਚ ਵਸਾ ਦਿੱਤੀ ਹੈ। ਸਤਿਗੁਰੂ ਮਹਾਰਾਜ ਕਹਿਣਗੇ ਇਸ ਤਰ੍ਹਾਂ ਕਰ, ਤਜ ਅਭਿਮਾਨ ਹਉਮੈ ਤਿਆਗ, ਜਿਵੇਂ ਸਾਲਸਰਾਏ ਨੇ ਛੱਡ ਦਿੱਤੀ ਸੀ, ਲੇਹੋ ਮਨ ਮੋਲ। ਮਹਾਰਾਜ ਕਹਿਣ ਲੱਗੇ ਅਭਿਮਾਨ ਛੱਡ ਅਤੇ ਮਨ ਨੂੰ ਜਿਹੜਾ ਹੈ ਉਹ ਮੁੱਲ ਲੈ ਲਾ, ਅਭਿਮਾਨ ਦੇ ਬਦਲੇ ਅਭਿਮਾਨ ਤਿਆਗ ਦੇ। ਤਜ ਅਭਿਮਾਨ ਲੇਹੋ ਮਨ ਮੋਲ, ਅਤੇ ਕੀ ਕਰਨਾ ਇਹਦੇ ਵਿੱਚ, ਰਾਮ ਨਾਮ ਹਿਰਦੇ ਮਹਿ ਤੋਲ। ਕਹਿ ਲੱਗੇ ਜੇ ਨਹੀਂ ਗੱਲ ਬਣਦੀ ਤਾਂ ਇੱਦਾਂ ਕਰ, ਕਰਤੇ ਪੁਰਖ ਦੀ ਬੰਦਗੀ, ਅਕਾਲ ਪੁਰਖ ਦਾ ਨਾਮ ਜਿਹੜਾ ਹੈ ਉਹਦੇ ਤੁਲ ਮਨ ਨੂੰ ਦੇ ਦੇ, ਜਿਹਨੂੰ ਭਗਤ ਕਬੀਰ ਸਾਹਿਬ ਜੀ ਨੇ ਕਿਹਾ। ਮਹਾਰਾਜ ਨੇ ਸਪਸ਼ਟ ਕਰਕੇ ਕਹਿ ਦਿੱਤਾ, ਕਹਿਣ ਲੱਗੇ ਕਿ ਜੀਵਨ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ, ਕੰਚਨ ਸਿਉ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਦੇ ਕੇ ਨਿਰੰਕਾਰ ਮੁੱਲ ਲੈ ਲਿਆ ਹੈ। ਤਜ ਅਭਿਮਾਨ ਲਿਹੋ ਮਨ ਮੋਲ, ਕਹਿ ਲੱਗੇ ਇਸ ਤਰ੍ਹਾਂ ਕਰ, ਅਭਿਮਾਨ ਦਾ ਤਿਆਗ ਕਰ ਅਤੇ ਮਨ ਨੂੰ ਮੁੱਲ ਖਰੀਦ। ਮੁੱਲ ਖਰੀਦਣ ਦਾ ਅਰਥ ਹੈ ਮਨ ਨੂੰ ਇਸ ਤਰ੍ਹਾਂ ਜੀਵਨ ਵਿੱਚ ਅਧਿਕਾਰ ਵਿੱਚ ਲੈ ਲੈ ਕਿ ਇਸ ਮਨ ਦੇ ਵਿੱਚ ਕਿਸੇ ਫੁਰਨੇ ਦੀ ਐਂਟਰੀ ਨਾ ਹੋਵੇ। ਇੱਕ ਘਰ ਹੈ, ਮੰਨ ਲਓ ਇੱਕ ਘਰ ਹੈ, ਉਹਦਾ ਦਰਵਾਜ਼ਾ ਸਦਾ ਖੁੱਲ੍ਹਾ, ਕੋਈ ਵੜ ਗਿਆ, ਕੋਈ ਇੱਧਰੋਂ ਲੰਘ ਗਿਆ, ਤੁਸੀਂ ਵੀ ਕਹੋ, ਕਹਿੰਦੇ ਹੋਗੇ ਆਮ ਕਰਕੇ ਜਿਹੜਾ ਪਲਾਟ ਹੈ ਕਿਤੇ ਪਿਆ ਹੋਵੇ, ਚਾਰ ਦੀਵਾਰੀ ਹੋਈ ਹੋਵੇ ਦਰਵਾਜ਼ਾ, ਲੋਕ ਉਹ ਕੂੜਾ ਸੁੱਟ ਕੇ ਚਲਿਆ ਜਾਂਦਾ, ਕੋਈ ਜਿਹੜਾ ਮਰਜ਼ੀ ਉੱਧਰ ਨੂੰ ਵੜ ਜਾਂਦਾ, ਜਿੱਧਰ ਨੂੰ ਮਰਜ਼ੀ ਨਿਕਲ ਆਉਂਦਾ। ਪਰ ਜਿਸ ਦਿਨ ਕੋਈ ਬੰਦਾ ਉਹਦਾ ਮਾਲਕ ਬਣ ਜਾਂਦਾ ਹੈ, ਖਰੀਦ ਲੈਂਦਾ, ਤਾਂ ਫਿਰ ਉਹ ਗਲੀ ਗਵਾਂਢ ਚਾਰ ਪਾਸੇ ਕਹਿ ਦਿੰਦਾ ਵੀ ਭਾਈ ਇਹ ਪਲਾਟ ਮੇਰਾ, ਇਹ ਚਾਰ ਦੀਵਾਰੀ ਮੇਰੀ, ਤੁਹਾਨੂੰ ਕੋਈ ਸੁੱਟਣਾ ਨਹੀਂ, ਕੋਈ ਵੜੇ ਨਾ ਇਹਦੇ ਵਿੱਚ, ਇਹਦੇ ਵਿੱਚ ਕਿਸੇ ਦੀ ਐਂਟਰੀ ਨਹੀਂ ਹੈ, ਮਸਾਈ ਖੇਡ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਕਰ, ਤੂੰ ਮਨ ਨੂੰ ਮੁੱਲ ਲੈ, ਅਹੰਕਾਰ ਤਿਆਗ ਅਤੇ ਮਨ ਨੂੰ ਮੁੱਲ ਖਰੀਦ,

ਸੰਤਹਿ ਸੰਚਾਲ। ਖੇਪ, ਜਿਹੜੀ ਚੀਜ਼ ਦਾ ਅਸੀਂ ਵਪਾਰ ਕਰਨ ਜਾਣਾ ਹੁੰਦਾ, ਕੁ ਵਪਾਰੀ ਸਾਰਾ ਆਪਣਾ ਰਾਸ ਪੂੰਜੀ ਲੱਦ ਕੇ ਲਿਜਾਂਦਾ ਨਾ, ਕਹਿਣ ਲੱਗੇ ਇਸ ਤਰ੍ਹਾਂ ਕਰ, ਲਾਦ ਖੇਪ ਸੰਤਹਿ ਸੰਘ ਚਾਲ, ਆਪਣੇ ਸਵਾਸਾਂ ਰੂਪ ਆਪਣੇ ਜੀਵਨ ਰੂਪ ਉਮਰ ਨੂੰ ਔਰ ਇਸ ਤਰ੍ਹਾਂ ਕਰਕੇ ਲੱਦ ਕਰਕੇ ਸੰਤਹਿ ਸੰਘ ਚਾਲ, ਸੰਤ ਪੁਰਖਾਂ ਦੀ ਗੁਰਮੁਖ ਸੰਗਤ, ਗੁਰਮੁਖ ਅਭਿਆਸੀ ਜਨਾਂ ਦੀ ਸੰਗਤ ਵਿੱਚ ਚੱਲ, ਉਹਨਾਂ ਦੇ ਨਾਲ ਚੱਲ, ਜਿਵੇਂ ਉਹ ਚੱਲਦੇ ਉਸ ਤਰ੍ਹਾਂ ਚੱਲ। ਅਵਰ ਤਿਆਗ ਵਿਖਿਆ ਜੰਜਾਲ, ਮਹਾਰਾਜ ਕਹਿਣ ਲੱਗੇ ਅਵਰ ਤਿਆਗ, ਜਿਹੜਾ ਨਿਰੰਕਾਰ ਨੂੰ ਛੱਡ ਕੇ ਜੋ ਕੁਝ ਹੈ ਉਹ ਅਵਰ ਹੈ, ਉਹਨੂੰ ਤਿਆਗ। ਵਿਖਿਆ ਜੰਜਾਲ, ਸਤਿਗੁਰੂ ਕਹਿਣ ਲੱਗੇ ਜ਼ਹਿਰ ਨਾਲ ਭਰਿਆ ਹੋਇਆ ਜੰਜਾਲ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜ਼ਹਿਰ ਹੈ, ਅਵਰ ਕਾਜ ਜਿਹੜੇ ਹਨ ਉਹ ਤੇਰੇ ਵਾਸਤੇ ਜ਼ਹਿਰ ਨੇ, ਜੰਜਾਲ ਹੈ, ਇਹਨੂੰ ਛੱਡ। ਅਵਰ ਤਿਆਗ ਵਿਖਿਆ ਜੰਜਾਲ, ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜ਼ਹਿਰ ਹੈ ਤੇਰੇ ਵਾਸਤੇ, ਇਹਨੂੰ ਛੱਡ। ਫਿਰ ਧਨ ਧਨ ਕਹੇ ਸਭ ਕੋਏ, ਮਹਾਰਾਜ ਕਹਿਣਗੇ ਜਿੱਦਣ ਛੱਡ ਦੇਂਗਾ ਉਦਨ ਫਿਰ ਧਨ ਧਨ ਕਹੇ ਸਭ ਕੋਏ, ਸਾਰਾ ਸੰਸਾਰ ਤੈਨੂੰ ਧਨ ਆਖੇਗਾ, ਧਨਤਾ ਦੇ ਯੋਗ ਕਹੇਗਾ। ਧਨ ਧਨ ਕਹੇ ਸਭ ਕੋਏ, ਸਤਿਗੁਰੂ ਕਹਿਣ ਲੱਗੇ ਜੀਵਨ ਦੇ ਵਿੱਚ ਉਸ ਦਿਨ ਹਰੇਕ ਜਿਹੜਾ ਹੈ ਉਹ ਧਨਤਾ ਦੇ ਯੋਗ ਆਖੇਗਾ ਕਿ ਧਨ ਧਨ ਕਹੇ ਸਭ ਕੋਏ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਮੁੱਖ ਉੱਜਲ ਹਰ ਦਰਗਹਿ ਸੋਏ, ਮੁੱਖ ਉੱਜਵਲ ਹੋ ਜਾਏਗਾ, ਸਾਧ ਕੇ ਸੰਗ ਮੁੱਖ ਉੱਜਲ ਹੋਤ, ਫਿਰ ਸਾਰੇ ਲੋਕ ਧਨਤਾ ਦੇ ਯੋਗ ਕਹਿਣ ਲੱਗ ਪੈਣਗੇ। ਫਿਰ ਮਹਾਰਾਜ ਕਹਿਣਗੇ ਧਨ ਧਨ ਕਹੇ ਸਭ ਕੋਏ, ਹਰੇਕ ਇਨਸਾਨ ਫਿਰ ਧਨਤਾ ਦੇ ਯੋਗ, ਫਿਰ ਵਡਿਆਈ ਦਾ ਪਾਤਰ ਸਾਨੂੰ ਸਮਝੇਗਾ, ਸਾਨੂੰ ਧਨਤਾ ਦੇ ਯੋਗ ਸਮਝੇਗਾ। ਧਨ ਧਨ ਕਹੇ ਸਭ ਕੋਏ ਕਿਉਂ ਕਹੇਗਾ? ਮਹਾਰਾਜ ਕਹਿਣਗੇ ਕਿਉਂਕਿ ਮੁੱਖ ਉੱਜਲ, ਤੁਹਾਡਾ ਮੁੱਖ ਉੱਜਵਲ ਹੋ ਜਾਏਗਾ, ਵਿਕਾਰਾਂ ਵਾਲੇ ਪਾਸਿਓਂ ਕਾਲਾ ਨਹੀਂ ਰਹੇਗਾ, ਬੇਈਮਾਨੀ ਵਾਲੇ ਪਾਸਿਓਂ ਦਾਗਾਂ ਸਹਿਤ ਨਹੀਂ ਰਹੇਗਾ, ਉੱਜਵਲਤਾ ਆ ਜਾਏਗੀ। ਅਤੇ ਫਿਰ ਸਤਿਗੁਰੂ ਕਹਿਣਗੇ ਮੁੱਖ ਉੱਜਲ ਹਰ ਦਰਗਹਿ ਸੋਏ ਕਰਤੇ। ਅਸਲ ਵਿੱਚ ਕੱਪੜਾ ਉਹੀ ਇਨਸਾਨ ਪਹਿਨਦਾ ਹੈ ਜਿਹੜਾ ਕੱਪੜਾ ਉੱਜਲ ਹੋਵੇ। ਚਿੱਟੇ ਕੱਪੜੇ 'ਤੇ ਦਾਗ ਲੱਗ ਰਹੇ ਅਤੇ ਆਪਾਂ ਪਾ ਕੇ ਬਾਹਰ ਥੋੜ੍ਹੀ ਜਾਂਦੇ, ਬਸ ਆ ਸਰੀਰ ਰੂਪੀ ਕੱਪੜਾ ਪਰਮੇਸ਼ਰ ਦੇ ਉੱਪਰ ਤਾਂ ਪ੍ਰਵਾਨ ਹੋਏਗਾ ਜਿਸ ਦਿਨ ਇਹ ਦਾਗ ਤੋਂ ਰਹਿਤ ਹੋ ਗਿਆ। ਜਿੱਦਣ ਇਹਦੇ ਉੱਪਰ ਵਿਕਾਰ, ਵਾਸ਼ਨਾਵਾਂ, ਨਿੰਦਾ ਅਤੇ ਚੁਗਲੀ ਦੇ ਦਾਗ ਨਹੀਂ ਰਹਿਣਗੇ, ਉਸ ਦਿਨ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕਿਰਪਾ ਵਰਤੇਗੀ। ਅਗਲੀ ਅਵਸਥਾ, ਮਹਾਰਾਜ ਕਹਿਣਗੇ ਉਹ ਵਪਾਰ ਵਿਰਲਾ ਵਪਾਰ ਹੈ, ਸਾਰੇ ਨਹੀਂ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਸ ਗੱਲ ਦਾ ਨਿਰਣਾ ਕੀਤਾ ਹੈ, ਕੋਟਨ ਮੈਂ ਨਾਨਕ ਕਉ ਨਾਰਾਇਣ ਜੀ ਚੀਤ। ਸਤਿਗੁਰੂ ਸਾਹਿਬ ਕਹਿਣਗੇ ਇਹ ਵਪਾਰ ਵਿਰਲਾ ਵਪਾਰ ਹੈ, ਕੋਈ ਵਿਰਲਾ ਇਨਸਾਨ ਹੈ ਜਿਹੜਾ ਇਸ ਵਪਾਰ ਨੂੰ ਕਰਦਾ ਹੈ, ਕੋਈ ਵਿਰਲਾ, ਹਰੇਕ ਨਹੀਂ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਜਿਹੜਾ ਹੈ ਉਹ ਨਿਰਣਾ ਕੀਤਾ ਕਿ ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤੂ ਵਿਸਾਹੀ ਹੈ ਜੈਸੀ ਨਿਭ ਹੈ। ਨਾਲ ਮਹਾਰਾਜ ਕਹਿਣਗੇ ਉਸ ਵਸਤੂ ਦਾ ਵਪਾਰ ਕਰ ਜਿਹੜੀ ਤੇਰੇ ਨਾਲ ਨਿਭੇ, ਜਿਹੜੀ ਤੇਰੇ ਨਾਲ ਚੱਲੇ, ਉਸ ਵਸਤੂ ਦਾ ਵਪਾਰ ਕਰ ਜਿਹੜੀ ਕਰਤੇ ਪੁਰਖ ਤੱਕ। ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਸਾਰਾ ਦਾ ਸਾਰਾ, ਜੇ ਕਾਰੂ ਬਾਦਸ਼ਾਹ ਨਾਲ ਮਿਲਾਪ ਹੋਇਆ ਸੀ, ਉਹਨੇ ਕਿਹਾ ਜੀ ਮੇਰੇ 40 ਗੰਜ ਸੂਰਜ ਪ੍ਰਕਾਸ਼ ਦੇ ਕਰਤਾ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਕਹਿੰਦੇ ਆ, ਕਾਰੂ ਬਾਦਸ਼ਾਹ 40 ਉਸ ਵੇਲੇ ਗੰਜ ਸਨ ਉਹਦੇ ਕੋਲ ਖਜ਼ਾਨੇ ਦੇ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਗੱਲ ਆਖੀ ਸੀ ਗਧਿਆਂ ਦੇ ਉੱਪਰ, ਭਾਵ ਕਿ ਲੱਦਿਆ ਹੋਇਆ ਖਜ਼ਾਨਾ, ਲੱਦੀਆਂ ਹੋਈਆਂ ਚਾਬੀਆਂ ਖਜ਼ਾਨੇ ਦੀਆਂ ਲੈ ਕੇ ਬੜਾ ਅਹੰਕਾਰ ਵਿੱਚ ਖਲੋਤਾ ਕਿ ਮੇਰੇ ਤੋਂ ਅਮੀਰ ਕੋਈ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਸੀ, ਮਹਾਰਾਜ ਕਹਿਣਗੇ ਜਾਣਾ ਅਤੇ ਨਾਲ ਸਰੀਰ ਵੀ ਕੋਈ ਨਹੀਂ, 40 ਗੰਜ ਕਿੱਦਾਂ ਚਲੇ ਜਾਣਗੇ, ਫਿਰ ਜਾਏਗਾ ਕੀ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਤੈਸੀ ਵਸਤੂ ਵਿਸਾਹੀ ਹੈ ਜੈਸੀ ਨਿਭ ਹੈ, ਨਾਲ ਉਸ ਵਸਤੂ ਦਾ ਵਪਾਰ ਹੋਵੇ ਜਿਹੜੀ ਨਾਲ ਜਾਏ, ਅਤੇ ਨਾਲ ਕੀ ਜਾਣਾ ਹੈ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ

ਨਾਲ ਫਿਰ ਕਰਤੇ ਪੁਰਖ ਦੇ ਦਰ ਤੋਂ ਅਤੇ ਬਖਸ਼ਿਸ਼ ਨਾਮ ਹੀ ਨਾਲ ਨਿਭਣਾ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਨਾਮ ਤੋਂ ਬਗੈਰ ਕੁਛ ਵੀ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਤਾਂ ਇਹ ਸਾਰਾ ਕੁਝ ਕਹਿ ਦਿੱਤਾ ਹੈ। ਸਤਿਗੁਰੂ ਸਾਹਿਬ ਮਹਾਰਾਜ ਬਾਰ ਬਾਰ ਇਸੇ ਕਰਕੇ ਹੀ ਤੇ ਨਿਰਣਾ ਕਰਕੇ ਸਮਝਾਉਂਦੇ। ਮਹਾਰਾਜ ਕਹਿਣ ਲੱਗੇ ਕਿ ਕਰਤੇ ਪੁਰਖ ਦੇ ਨਾਮ ਤੋਂ ਬਗੈਰ ਸਾਰਾ ਕੁਝ ਹੀ ਅੱਗੇ ਖੋ ਲਿਆ ਜਾਣਾ ਹੈ। ਸਤਿਗੁਰੂ ਕਹਿਣ ਲੱਗੇ ਵੈਸਾਖ ਧੀਰਨ ਕਿਉਂ ਵਾਢੀਆਂ, ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ, ਪੁੱਤਰ ਕਲਤਨਾ ਸੰਗਤ ਨਾ ਹਰਿ ਅਵਿਨਾਸੀ, ਉਹ ਪਲਚ ਪਲਚ ਸੁਗ ਸਗਲੀ ਮੂਈ ਝੂਠੈ ਧੰਦੈ ਮੋਹ, ਇੱਕਸ ਹਰ ਕੈ ਨਾਮ ਬਿਣ ਅੱਗੇ ਲਈਐ ਖੋਹੇ। ਮਹਾਰਾਜ ਕਹਿਣ ਲੱਗੇ ਇੱਕ ਨਾਮ ਤੋਂ ਬਗੈਰ ਸਾਰਾ ਕੁਝ ਹੀ ਖੋਹ ਲਿਆ ਜਾਣਾ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਇਹ ਵਾਪਾਰ ਵਿਰਲਾ ਵਾਪਾਰ ਹੈ, ਕੋਈ ਵਿਰਲਾ ਹੈ ਜਿਹੜਾ ਇਸ ਨਾਮ ਦੇ ਵਪਾਰ ਦੀ ਅਵਸਥਾ ਨੂੰ ਪ੍ਰਗਟ ਕਰਦਾ। ਨਾਨਕ ਤਾਂ ਕਹਿ ਸਦ ਬਲਿਹਾਰ ਹੈ। ਸਤਿਗੁਰੂ ਮਹਾਰਾਜ ਕਹਿਣਗੇ ਮੈਂ ਸਦਾ ਉਸ ਤੋਂ ਬਲਿਹਾਰ ਹਾਂ ਜਿਹਨੇ ਬੰਦਗੀ ਆਪਣੇ ਜੀਵਨ ਦਾ ਆਧਾਰ ਬਣਾ ਲਈ। ਹਉਂ ਕੁਰਬਾਨੇ ਜਾਊਂ ਮਿਹਰਬਾਨਾ, ਹਉਂ ਕੁਰਬਾਨੇ ਜਾਊਂ, ਹਉਂ ਕੁਰਬਾਨੇ ਜਾਊਂ ਤਿਨਾ ਕਹਿ ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ ਤਿਨਾ ਕਹਿ ਹਾਂ ਸਦ ਕੁਰਬਾਨੇ ਜਾਊਂ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਉਂ ਮਜੀਠ, ਰੰਗਣ ਵਾਲਾ ਜੀ ਰੰਗੈ ਸਾਹਿਬ ਐਸਾ ਰੰਗਣਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੇ ਪਾਸ, ਧੂੜ ਤਨਾ ਕੀ ਜੇ ਮਿਲੇ ਜੀ ਕਹੁ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੇ ਭਾਵੈ ਆਪੇ ਹੀ ਰਾਵੇ। ਸਤਿਗੁਰੂ ਕਿਰਪਾ ਕਰੇ, ਦਾਤਾਰ ਸਤਿਗੁਰੂ ਸਾਹਿਬ ਮਹਾਰਾਜ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲਾ ਨੇਮ ਪ੍ਰੇਮ ਬੰਦਗੀ ਦੀ ਦਾਤ ਨਾਮ ਸਿਮਰਨ ਅਭਿਆਸ ਬਖਸ਼ਣ। ਇੰਨੀ ਹਾਜ਼ਰੀ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ ਕਰੋ ਕਿਰਪਾ। ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਿੰਘ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੀਏ ਜੀ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੱਲ੍ਹ ਦੇ ਦੀਵਾਨ ਦੇ ਵਿੱਚ ਸ਼ਾਮ ਦੇ ਦੀਵਾਨ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਣੇ ਕਾ ਜਾਓ ਉਹ ਵਿਸ਼ੇਸ਼ ਤੌਰ 'ਤੇ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਕੱਲ੍ਹ 5 ਤਰੀਕ ਤੋਂ ਲੈ ਕੇ 5 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਸ਼ਾਮ ਦੇ ਦੀਵਾਨ ਦੇ ਵਿੱਚ 7:20 ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਸਤਿ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਕਥਾ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਦੇ ਰਹਿਣ, ਗੁਰੂ ਘਰ ਦਾ ਪਿਆਰ, ਗੁਰੂ ਘਰ ਦੀ ਸੇਵਾ ਅਤੇ ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ ਜੀ।

ਆਓ ਹੁਕਮ ਹੋਇਆ ਇੱਕ ਸ਼ਬਦ ਹੋਰ।

ਦਾ ਜੀਉ ਪਿੰਡ ਸਭ ਤੇਰੀ ਰਾਹ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਤੁਮਰੀ ਗਤ ਮਿਤ ਤੁਮਹੀ ਬੋਲੋ ਜੀ ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆ ਵੈ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਤੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇਂਦਿਤ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਨਿਛਿਆਰਿਆ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ

ਸੰਧਿਆ ਸਮੇਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ, ਗੁਰ ਸ਼ਬਦ ਵਿਚਾਰਾਂ, ਆਰਤੀ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ, ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਕੀਰਤਨ ਜਸ ਬਖਸ਼ਣਾ,

ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਸੁਰਿੰਦਰ ਸਿੰਘ ਮੁਲਤਾਨੀ, ਤਿਨ੍ਹਾਂ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਬੀਬੀ ਨਿਰਮਲ ਕੌਰ ਜੀ ਅਤੇ ਸਮੂਹ ਮੁਲਤਾਨੀ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਸਹਿਜ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਪ੍ਰਾਰੰਭ ਕਰਵਾਏ। ਸਤਿਗੁਰੂ ਜੀ ਸਮੂਹ ਪਰਿਵਾਰ ਅਤੇ ਬੇਅੰਤ ਸੰਗਤਾਂ ਵੱਲੋਂ ਹਾਜ਼ਰੀਆਂ ਭਰੀਆਂ ਸਤਿਗੁਰੂ ਕਿਰਪਾਲਤਾ ਕਰਨੀ ਸਰਦਾਰ ਸੁਰਿੰਦਰ ਸਿੰਘ

ਮੁਲਤਾਨੀ ਪਰਿਵਾਰ ਨੂੰ ਗੁਰਸਿੱਖੀ ਸਿੱਧ ਭਰੋਸਾ ਬਖਸ਼ਣਾ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ। ਸਤਿਗੁਰੂ ਜੀ ਉਹ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ। ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਸਤਿਗੁਰੂ ਜੀ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ।

ਸੰਬਤ ਸਾਹ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੁ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ

ਨਾਨਕ ਸੇ ਦੇਹਿ ਅਵਨ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕੋਲ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਸੁਰਿੰਦਰ ਸਿੰਘ ਜੀ ਮੁਲਤਾਨੀ ਤਿਨ੍ਹਾਂ ਦੀ ਯਾਦ ਵਿੱਚ, ਤਿਨ੍ਹਾਂ ਦੀ ਬਰਸੀ ਦੇ ਸੰਬੰਧ ਵਿੱਚ, ਉਹਨਾਂ ਦੇ ਸਮੁੱਚੇ ਪਰਿਵਾਰ, ਸਤਿਕਾਰਯੋਗ ਬੀਬੀ ਨਿਰਮਲ ਕੌਰ ਅਤੇ ਸਮੂਹ ਮੁਲਤਾਨੀ ਪਰਿਵਾਰ ਵੱਲੋਂ ਪਿਛਲੇ ਦਿਨਾਂ ਤੋਂ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸ੍ਰੀ ਸਹਿਜ ਪਾਠ ਸਾਹਿਬ ਦੀ ਰਮਤਾ ਕਰਾਈ ਸੀ। ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮ ਸਦਕਾ ਸੰਪੂਰਨ ਭੋਗ ਪਾਏ ਗਏ ਨੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ। ਉਪਰੰਤ ਪਰਿਵਾਰ ਵੱਲੋਂ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਸਮੁੱਚੇ ਦੀਵਾਨਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਪਿੱਛੇ ਸਮੂਹ ਪਰਿਵਾਰ ਨੂੰ, ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਮੁਲਤਾਨੀ ਪਰਿਵਾਰ ਦੇ ਸਿਰ 'ਤੇ ਆਪਣਾ ਮਿਹਰਾਂ ਪ੍ਰਿਆਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ, ਆਪਣੇ ਦਰੋਂ ਕਰੋਂ ਆਮਦਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੁੱਚੇ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ, ਪਰਿਵਾਰ ਵੱਲੋਂ ਗੁਰੂ ਕਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕੱਲ੍ਹ ਦੇ ਦੀਵਾਨ ਦੇ ਵਿੱਚ, ਕੱਲ੍ਹ ਨੂੰ 5 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਵਾਲੇ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਕੱਲ੍ਹ ਨੂੰ 5 ਤਰੀਕ ਤੋਂ ਲੈ ਕੇ 11 ਤਰੀਕ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨ ਦੇ ਵਿੱਚ 7:20 ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ ਅਤੇ 12 ਤਰੀਕ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। 13 ਤਰੀਕ ਨੂੰ 13 ਸਤੰਬਰ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। 14 ਸਤੰਬਰ ਦਿਨ ਸੋਮਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ, 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ 18 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦਾ ਵਿਆਹ ਪੁਰਬ ਅਤੇ 24 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ, ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਗੁਰੂ ਘਰ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਨੇ। ਸਾਰੀਆਂ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੁਮਾਲੀਅਨ ਦੇਖੈ ਗਾ ਦੇਵਣਹਾਰ, ਤ੍ਰਿਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੁ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸੱਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾਸਾ ਮਹੱਲਾ ਪਹਿਲਾ ਸ਼ੇਖ

ਆਉ ਵੇ ਸੋਏ ਚੱਸਿਆ ਘੜੀਆਂ ਪਹਰਾਂ ਥਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੀ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲੇ ਆਨ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਨ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦਿਹ ਨਾਨਕ ਸਾਰਿੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ

ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਜਮ ਕਾਲ ਸਹੈ ਸ੍ਰੀ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਾਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ।

ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਵੈ ਧਾਏ ਸਭ ਥਾਈ ਹੁਣੈ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ ਸਤਿਗੁਰੂ ਜੀ ਨਾਲ ਨਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ੋ ਸਤਿਗੁਰੂ ਜੀ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਭੁਲਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

0: ਨਾਨਕ ਚਾਓਏ ਹੋ, ਨਾਨਕ ਚਾਓਏ ਹੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਬੋਲੇ ਸੋਨਾ ਵਾਹਿਗੁਰੂ ਜੀ ਕਾ ਖਾਲਸਾ।

0: ਜਪ ਤਪ ਸੰਜਮ ਕਰਮ ਨ ਸਾਧਾ, ਨਾਮ ਪ੍ਰਭ ਕਾ ਮਨੇ ਅਰਾਧਾ, ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਲਵੰਤ ਨਾਨਕ ਕੋਟ ਪ੍ਰਭ ਤੋਰੀ। ਆਸਾ ਮਹੱਲਾ ਪੰਜਵਾਂ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਭੈ ਦੀਨ ਦਿਆਲਾ। ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸਰਨਾਈ, ਮੋਕੋ ਦੇਹੋ ਹਰੇ ਰੰਗ ਜਪਨੀ। ਰਹਾਉ ਹਰ ਮਾਲਾ ਔਰ ਅੰਤਰ ਤਾਰੇ, ਜਨਮ ਮਨ ਕਾ ਦੁੱਖ ਨਿਵਾਰੇ, ਹਿਰਦੇ ਸੰਭਾਲੇ ਮੁਖ ਹਰ ਬੋਲੇ, ਸੋ ਜਨ ਇਤ ਉਤ ਕਤੂ ਨਾ ਡੋਲੇ। ਕਹੋ ਨਾਨਕ ਜੋ ਰਾਚੇ ਨਾਏ, ਹਰ ਮਾਲਾ ਤਾਂ ਕੇ ਸੰਗ ਜਾਏ। ਆਸਾ ਮਹੱਲਾ ਪੰਜਵਾਂ, ਜਿਸ ਕਾ ਸਭ ਕਿਛ ਤਿਸ ਕਾ ਹੋਏ, ਤੇ ਜਨ ਲੇਪ ਨਾ ਵਿਆਪੇ ਕੋਏ। ਹਰ ਕਾ ਸੇਵਕ ਸਦ ਹੀ ਮੁਕਤਾ, ਜੋ ਕੁਛ ਕਰੇ ਸੋਈ ਪਲ, ਨਾ ਜਨ ਅੰਤ ਨਿਰਮਲ ਦਾਸ ਕੀ ਜੁਗਤਾ। ਰਹਾਉ ਸਗਲ ਦਿਆਸ ਹਰ ਸਰਨੀ ਆਇਆ, ਤਿਸ ਜਨ ਕਾ ਵਿਆਪੇ ਮਾਇਆ। ਨਾਮ ਨਿਧਾਨ ਜਾ ਕੇ ਮਨ ਮਾਹੇ, ਤਿਸ ਕੋ ਚਿੰਤਾ ਸੁਪਨੇ ਨਾਹੇ। ਓ ਨਾਨਕ ਗੁਰਪੂਰਾ ਪਾਇਆ, ਪਰਮ ਮੋਹ ਸਗਲ ਬਿਨਸਾਇਆ। ਆਸਾ ਮਹੱਲਾ ਪੰਜਵਾਂ, ਜੋ ਸੁਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁੱਖ ਪਰਮ ਕੋ ਕੈਸੇ ਨੇਰਾ। ਸੁਣ ਸੁਣ ਜੀਵਾ ਸੋਏ ਤੁਮਾਰੀ, ਮੋਹੇ ਨਿਰਗੁਣ ਕੋ ਲੇਹੋ ਉਧਾਰੀ। ਰਹਾਓ ਮਿਟ ਗਿਆ ਦੁੱਖ ਬਸਾਰੀ ਚਿੰਤਾ, ਫਲ ਪਾਇਆ ਜਪ ਸਤਿਗੁਰ ਮੰਤਾ। ਸੋਈ ਸਤ ਸਤ ਹੈ ਸੋਈ, ਸਿਮਰ ਸਿਮਰ ਰੱਖ ਕੰਠ ਪਰੋਏ। ਕਹੋ ਨਾਨਕ ਕੌਣ ਉਹ ਕਰਮਾ, ਜਾ ਕੇ ਮਨ ਵਸਿਆ ਹਰ ਨਾਮਾ। ਆਸਾ ਮੱਲਾ ਪੰਜਵਾਂ, ਕਾਮ ਕ੍ਰੋਧ ਅਹੰਕਾਰ ਵਗੂਤੇ, ਹਰ ਸਿਮਰ ਕਰ ਹਰ ਜਨ ਛੂਟੇ। ਸੋਏ ਰਹੇ ਮਾਇਆ ਮਦਮਾਤੇ, ਜਾਗਤ ਭਗਤ ਸਿਮਰਤ ਹਰ ਰਾਤੇ। ਰਹਾਓ ਮੋਹ ਪਰਮ ਬਹੁ ਜੋਨ ਪਵਾਇਆ, ਅਸਥਿਰ ਭਗਤ ਹਰ ਚਰਨ ਧਿਆਇਆ। ਬੰਧਨ ਅੰਧ ਕੂਪ ਗ੍ਰਹਿ ਮੇਰਾ, ਮੁਕਤੇ ਸੰਤ ਬੁਝੇ ਹਰ ਨੇਰਾ। ਕਉ ਨਾਨਕ ਜੋ ਪ੍ਰਭ ਸਰਨਾਈ, ਈ ਹੈ ਸੁਖ ਆਗੇ ਗਤ ਪਾਈ। ਆਸਾ ਮਹੱਲਾ ਪੰਜਵਾਂ, ਤੂੰ ਮੇਰਾ ਤਰੰਗ ਹਮ ਮੀਨ ਹਮਾਰ ਮਾਰੇ, ਤੂੰ ਮੇਰਾ ਠਾਕਰ ਹਮ ਤੇਰੇ ਦੁਆਰੇ। ਤੂੰ ਮੇਰਾ ਕਰਤਾ ਹੋ ਸੇਵਕ ਤੇਰਾ, ਸਰਨ ਗਈ ਪ੍ਰਭ ਗੁਨੀ ਗਹਿਰਾ। ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ, ਤੁਝ ਦੇਖੋ ਬਿਕਸੇ ਕੋ ਲਹਾਰ। ਤੂੰ ਮੇਰੀ ਗਤ ਪਦ ਤੂੰ ਪਰਵਾਰ, ਤੂੰ ਸਮਰੱਥ ਮੈਂ ਤੇਰਾ ਧਾਨ। ਅੰਜਣ ਜਪੋ ਨਾਮ ਗੁਣਦਾਸ, ਨਾਨਕੀ ਪ੍ਰਭ ਭੈ ਅਰਦਾਸ। ਆਸਾ ਮਹੱਲਾ ਪੰਜਵਾਂ, ਰੋਮਨ ਹਾਰੇ ਝੂਠ ਕਮਾਨਾ, ਹਾਸਾ ਚ ਸੋਗ ਕਰਤ ਬੇਗਾਨਾ। ਹੋ ਮੂਆ ਕਾਕੇ ਕਰ ਗਾਵਨ, ਹੋ ਰੋਵੇ ਕੋ ਹਾਸਾ ਸਪਾਵਨ। ਰਹਾਉ ਬਾਲ ਵਿਵਸਥਾ ਤੇ ਬਿਰਦਾਨਾ, ਪਹੁੰਚਣਾ ਮੁੱਕਾ ਫਿਰ ਪਛਤਾਨਾ। ਤ੍ਰੈਗੁਣ ਮੈਂ ਵਰਤੇ ਸੰਸਾਰਾ, ਨਰਕ ਸੁਰਗ ਫਿਰ ਫਿਰ ਅਵਤਾਰਾ। ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨ ਤਾ ਕਾ ਪਰਵਾਨ। ਆਸਾ ਮੱਲਾ ਪੰਜਵਾਂ, ਹੋਏ ਰਹੀ ਪ੍ਰਭ ਖਬਰ ਨਾ ਜਾਣੀ, ਭੋਰ ਪਿਆ ਬੋਰ ਪਛਤਾਨੀ। ਪ੍ਰੇ ਪ੍ਰੇਮ ਸਹਿਜ ਮਨ ਆਨੰਦ ਤਰੋਰੀ, ਪ੍ਰਭ ਮਿਲਵੇ ਕੀ ਲਾਲਚਾ ਤਾ ਤੇ ਆਲਸ ਕਹਾਂ ਕਰੋਰੀ। ਰਹਾਉ ਕਰ ਮੈਂ ਅੰਮ੍ਰਿਤ ਆਨਣ ਸਾਰਿਓ, ਖਸਰ ਗਿਆ ਭੂਮ ਪਰ ਡਾਰਿਓ। ਸਾਧ ਮੋਹੇ ਲਾਦੀ ਹੰਕਾਰੇ, ਦੋਸ਼ ਨਾਈ ਪ੍ਰਭ ਕਰਨੇ ਹਾਰੇ। ਸਾਧ ਸੰਗ ਮਿਟੇ ਪਰਮ ਅੰਧਾਰੇ, ਨਾਨਕ ਮੇਲੀ ਸਿਰਜਨ ਹਾਰੇ। ਆਸਾ ਮੱਲਾ ਪੰਜਵਾਂ, ਚਰਨ ਕਲ ਕੀ ਆਸ ਪਿਆਰੇ, ਜਮਕੰਕਰ ਨੱਚ ਗਏ ਵਿਚਾਰੇ। ਤੂੰ ਚੇਤਾ ਵੇ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਗ ਗਏ ਖਿਆ। ਰਹਾਉ ਅਨੇਕ ਦੁੱਖ ਦੇਵੇ ਅਵਰ ਕੋਈ, ਪਹੁੰਚ ਨਾ ਸਕੇ ਜਨ ਤੇਰੇ ਕਉ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੇ ਬੈਰਾਗੀ। ਨਾਨਕੀ ਅਰਦਾਸ ਸੁਣੀਜੈ, ਕੇਵਲ ਰਾਮ ਹਿਰਦੇ ਮੈਂ ਦੀਜੇ। ਆਸਾ ਮੁੱਲਾ ਪੰਜਵਾਂ, ਮੰਤ ਪ੍ਰਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਸੰਤ ਪ੍ਰਸ਼ਾਦ ਭਲੀ ਬਣੀ, ਜਾ ਕੇ ਗ੍ਰਹਿ ਸਭ ਕਿਸ਼ੈ ਪੂਰਨ, ਸੋ ਮੇਟਿਆ ਨਿਰਭੈ ਤਨੀ ਰਹਾਉ। ਨਾਮ ਦੜਾਇਆ ਸਾਦ ਕਿਰਪਾਲ, ਮਿਟ ਗਈ ਭੂਖ ਮਾਂ ਬਿਕਰਾਲ। ਠਾਕਰ ਆਪਣੇ ਕੀਨੀ ਦਾਤ, ਜਲਣ ਬੁੱਝੀ ਮਨ ਹੋਈ ਸ਼ਾਂਤ। ਮਿਟ ਗਈ ਭਾਲ ਮਨ ਸਹਿਜ ਸਮਾਨਾ, ਨਾਨਕ ਪਾਇਆ ਨਾਮ ਖਜ਼ਾਨਾ। ਆਸਾ ਮੁੱਲਾ ਪੰਜਵਾਂ, ਠਾਕਰ ਸਿਓ ਜਾ ਕੇ ਬਣਿਆਈ, ਭੋਜਨ ਭੂਣ ਰਹੇ ਅਗਾਈ। ਕਛੂ ਨਾ ਤੋਰਾ ਹਰ ਭਗਤਨ ਕੋ, ਖਾਤ ਖਰਚ ਬਿਲਛਤ ਦੇਵਨ ਕੋ ਰਹਾਉ। ਜਾ ਕਰ ਤਨੀ ਅਗਮ ਗੁਸਾਈ, ਮੁਨਕੀ ਕੋ ਕੇਤ ਚਲਾਈ। ਜਾ ਕੀ ਸੇਵਾ ਦਸ ਅਸ਼ਟ ਸਦਾਈ, ਪਲਕ ਦਿਸ਼ਟਤਾ ਕੀ ਲਾਗੋ ਪਾਈ। ਜਾ ਕੋ ਦਇਆ ਕਰੋ ਮੇਰੇ ਸੁਆਮੀ, ਕਹੋ ਨਾਨਕ ਨਾਹੀ ਤਿਨ ਕਾਮੀ। ਆਸਾ ਮੁੱਲਾ ਪੰਜਵਾਂ, ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਾਂ ਮੇਰੇ ਮਨ ਮਾਂ ਸੁਖ ਪਾਇਆ। ਮਿਟ ਗਈ ਗਣਤ ਬਣੇ ਸੋ ਸੰਸਾ, ਨਾਮ ਰਤੇ ਜਨ ਭੈ ਭਗਵੰਤਾ ਰਹਾਉ। ਜੋ ਮੈਂ ਆਪਣਾ ਸਾਹਿਬ ਚੀਤ, ਤੋ ਪੋ ਮਿਟਿਓ ਮੇਰੇ ਮੀਤ। ਜੋ ਮੈਂ ਓਟ ਗਹੀ ਪ੍ਰਭ ਤੇਰੀ, ਤਾਂ ਪੂਰਨ ਹੋਈ ਮਨਸਾ ਮੇਰੀ। ਦੇਖ ਚਲਿਤ ਮਨ ਪੈ ਦਲਾਸਾ, ਨਾਨਕ ਦਾਸ ਤੇਰਾ ਪਰਵਾਸਾ। ਆਸਾ ਮੁੱਲਾ ਪੰਜਵਾਂ, ਅੰਤਿਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮੈਂ ਖਾਏ ਮਿਠਾਈ। ਸੋਚਤ ਸਾਜਤ ਰੈਣ ਬਿਹਾਨੀ, ਅਨੇਕ ਰੰਗ ਮਾਇਆ ਕੇ ਚਿਤਵਤ, ਕਬੂ ਨਾ ਸਿਮਰੇ ਸਾਰੰਗ ਪਾਣੀ ਰਹਾਉ। ਧਰਮ ਕੀ ਛਾਇਆ ਨਿਚਲ ਗ੍ਰਹਿ ਬਾਂਧਿਆ, ਕਾਲ ਕੇ ਫਾਸਕਤ ਸਰ ਸਾਂਧਿਆ। ਬਾਲੂ ਕਿਨਾਰਾ ਤਰੰਗ ਮੁਖਾਇਆ, ਸੋ ਥਾਨ ਮੁੜ ਨਿਚਲ ਕਰ ਪਾਇਆ। ਸਾਧ ਸੰਗ ਜਪਿਓ ਹਰ ਰਾਏ, ਨਾਨਕ ਜੀਵੇ ਹਰ ਗੁਣ ਗਾਏ। ਆਸਾ ਮੁੱਲਾ ਪੰਜਵਾਂ, ਦੋ ਤੁਕੇ ਨੋਏ, ਉਨਕੇ ਸੰਗ ਤੂੰ ਕਰਤੀ ਕੇਲ, ਉਨਕੇ ਸੰਗ ਹਮ ਤੂੰ ਸੰਗ ਮੇਲ, ਉਨਕੇ ਸੰਗ ਤੁਮ ਸਭ ਕੋ ਲੋਰੇ, ਉਹ ਬਿਨਸੇ ਕੋ ਮੁਖ ਨਹੀਂ ਜੋਰੇ। ਤੈ ਬਰਾਗੀ ਕਹਾ ਸਮਾਏ, ਤਿਸ ਬਿਨ ਤੂੰ ਹੀ ਦਹੇਰੀ ਰੀ ਰਹਾਓ। ਉਨਕੇ ਸੰਗ ਤੂੰ ਗ੍ਰਹਿ ਮੈਂ ਸਮਾਹਰ, ਉਨਕੇ ਸੰਗ ਤੂੰ ਹੈ ਜਹਰ। ਉਨਕੇ ਸੰਗ ਤੂੰ ਰੱਖੀ ਪਪੋਲ, ਉਸ ਬਿਨਾਂ ਤੂੰ ਛੁਟਕੀ ਰੋਲ। ਉਨਕੇ ਸੰਗ ਤੇਰਾ ਮਨ ਮਹਿਤ, ਉਨਕੇ ਸੰਗ ਤੂੰ ਸਾਕ ਜਗਤ। ਉਨਕੇ ਸੰਗ ਤੇਰੀ ਸਭ ਵਿਦ ਥਾਟੀ, ਉਨ ਬਿਨਾਂ ਤੂੰ ਹੋਈ ਹੈ ਮਾਟੀ। ਉਹ ਬਰਾਗੀ ਮਰੇ ਨਾ ਜਾਏ, ਹੁਕਮੇ ਬਾਦਾ ਘਾਰ ਕਮਾਏ। ਜੋੜ ਵਿਛੋੜੇ ਨਾਨਕ ਥਾਪ, ਆਪਣੀ ਕੁਦਰਤ ਜਾਣੇ ਆਪ। ਆਸਾ ਮੁੱਲਾ ਪੰਜਵਾਂ, ਨਾ ਉਹ ਮਰਤਾ ਨਾ ਮਹਰ ਰਿਆ, ਨਾ ਉਹ ਬਿਨਸੇ ਨਾ ਮਕੜਿਆ। ਨਾ ਉਹ ਨਿਰਦ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁਖੇ। ਅਵਰ ਨਾ ਕੋ ਮਾਰਨ ਵਾਰਾ, ਜੀਵ ਮਾਰਾ ਜਿਉ ਦੇਵਨ ਹਾਰਾ ਰਹਾਉ। ਨਾ ਉਸ ਬੰਧਨ ਨਾ ਹਮ ਬਾਂਧੇ, ਨਾ ਉਸ ਤੰਦਾ ਨਾ ਮਨਸਾ ਧਾਦੇ। ਨਾ ਉਸ ਮਹਿਲ ਨਾ ਹਮ ਕੋ ਮੈਲਾ, ਉਸ ਨੰਤਾ ਹਮ ਸਦ ਕੇਲਾ। ਨਾ ਉਸ ਰੋਜ ਨਾ ਹਮ ਕੋ ਸੋਚਾ, ਨਾ ਉਸ ਲੇਪ ਨਾ ਹਮ ਕੋ ਪੋਚਾ। ਨਾ ਉਸ ਭੁੱਖ ਨਾ ਉਸ ਕੋ ਹਮ ਕੋ ਤ੍ਰਿਸ਼ਨਾ, ਜਾ ਉਹ ਨਿਰਮ ਤਾਂ ਹਮ ਜਚਨਾ। ਹਮ ਕਿਛੇ ਨਾ ਹੀ ਏਕੇ ਉਹੀ, ਆਗੇ ਪਾਛੇ ਏਕੋ ਸੋਈ। ਨਾਨਕ ਗੁਰ ਖੋਏ ਪਰਮ ਪੰਗਾ, ਹਮ ਓਏ ਮਿਲ ਹੋਏ ਇੱਕ ਰੰਗਾ। ਆਸਾ ਮੁੱਲਾ ਪੰਜਵਾਂ, ਅਨੇਕ ਪਾਤ ਕਰ ਸੇਵਾ ਕਹੀਏ, ਜਿਉਂ ਪ੍ਰਾਣ ਤਨ ਆਗੇ ਤਰੀਏ।
1: ਪਾਣੀ ਪੱਖਾ ਕਰੋ ਪਾਈਏ, ਅਭਿਮਾਨ ਅਣਕ ਸੇਵ ਕਰ ਪਾਈਏ। ਮਾਨ ਸਾਈ ਸੁਹਾਗਣ ਜੋ ਪ੍ਰਭਾਈ, ਰੀਕੇ ਸੰਗ ਮਿਲੋ ਮੇਰੀ ਮਾਈ ਰਹਾਉ। ਦਾਸਨ ਦਾਸੀ ਕੀ ਬਨਹਾਰ, ਯੁਨਕੀ ਰੇਣ ਬਸੈ ਜੀ ਨਾਲ। ਮਾਤੇ ਭਾਗ ਤਪਾਵੂ ਸੰਗ, ਮਿਲੇ ਸੁਆਮੀ ਆਪਣੇ ਰੰਗ। ਜਾਪ ਤਾਪ ਦੇਵੂ ਸਭ ਨੇਮਾ, ਕਰਮ ਧਰਮ ਅਰਪੂ ਸਭ ਹੋਮਾ। ਗਰਭ ਮੋਹ ਤਜ ਹੋਵੋ ਰੇ ਨਾ ਯੁਨਕੈ ਸੰਗ ਦੇਖੋ ਪ੍ਰਣੈਨ ਨਿਮਖ ਨਿਮਖ ਗੇ ਹੀ ਆਰਾਧੋ ਸਰਣ ਗੇ ਸੇਵਾ ਸਾਧੋ ਹੈ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਭਗ ਸਿੰਧ ਆਸ ਮਹੱਲਾ ਪੰਜਵਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਈ

ਨਾਨਕ ਗਾਏ ਪਏ ਸਰਣਾਏ ਆਸ ਮਹਲਾ ਪੰਜਵਾ। ਆਠ ਪਹਿਰ ਗੁਰ ਕੀ ਸਨਾਨੀ ਸਰਹੀ ਭੋਗ ਲਗਾਏ ਸੋ ਗਿਆਨੀ। ਬਿਰਥਾ ਕਾਹੂੰ ਛੋਡੈ ਨਾਹੀ ਬਹੁਰ ਬਹੁਰ ਦਿਸਲਾ ਕਹਿ ਪਾਈ। ਸਾਲਗ ਰਾਮ ਹੁਮਾਰੇ ਸਿਵਾ ਪੂਜਾ ਗਰਚਾ ਬੰਦਨ ਦੇ ਬਾ ਰਹਾਓ।

ਆਸ ਮਹੱਲਾ ਪੰਜਵਾਉ ਪੰਚ ਪਦਾਉ ਜਹ ਪੈਡੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਤਾਰੀ ਸਤਿਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੀ ਬੀਥੀ ਯਮਕਾ ਮਾਰਗ ਦੂਰ ਰਹਿਆ ਰਹਾਉ ਜਹ

ਮਥੈ ਤੇਰੀ ਕੋਟੀ ਦ੍ਰਿਸ਼ਟ ਕਰੂਰਾ ਬੋਲੇ ਘੋੜਾ ਜੀਵਾ ਕੀ ਫੂੜਾ ਸਦਾ ਭੁੱਖੀ ਫੇਰਾ ਜਨ ਦੂਰਾ ਐਸੀ ਇਸਤਰੀ ਇੱਕ ਰਾਮ ਉਪਾਈ ਹੁਣ ਸਭ

ਰਹਾਉ। ਸਾਧ ਜਨਾ ਕੀ ਪੂਜੀ ਪੈਰਾਉ, ਮਿਟੀ ਉਪਦ ਰਾਵਣ ਤੇ ਵੈਰਾਉ। ਗੁਰਪੂਰੀ ਮਿਲ ਝਗੜ ਚੁਕਾਇਆ, ਪੰਚ ਦੂਤ ਸਭ ਬਸਕ ਤੇ ਆਇਆ। ਜਿਸ ਮਨ ਵਸਿਆ ਹਰ ਕਾ ਨਾਮ, ਨਾਨਕ ਤਿਸ ਉਪਰ ਕੁਰਬਾਨ। ਆਸਮ ਹਰਲਾਉ ਪੰਜਵਾਉ।

ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨ ਪਾਏ, ਜਿਸ ਗੁਰ ਪੂਰਾ ਭੇਟ ਸੀ ਸੂ ਚਲੈ ਰਜਾਈ, ਚਤੁਰਾਈ ਸਿਆਣ ਪਾਓ ਕਿਤੇ ਕਾਮਨਾ ਆਈ ਹੈ, ਤੁੱਠਾ ਸਾਹਿਬ ਜੂ ਦੇਵੈ ਸੋਈ ਸੁਖ ਪਾਈ ਹੈ, ਜੇ ਲਖ ਕਰਮ ਕੁਮਾਈ ਹੈ ਕਿ ਚੁੱਪ ਮੈਂ ਨ ਬੰਦਾ, ਜਿਨ ਨਾਨਕ ਕੀਤਾ ਨਾਮ ਤਾਰ ਹੋਰ ਛੁੱਡਿਆ ਧੰਦਾ, ਯਾ ਸਮਹੱਲਾ ਪੰਜਵਾ।

ਦਾਸ ਮਹੱਲਾ ਪੰਜਵਾ ਲਾਖ ਭਗਤੀ ਅਰਾਧ ਹੀ ਜਪਤੇ ਪੀਓ ਪੀਓ ਕਮਣ ਜੁਗਤ ਮੇਲਾਵੋ ਨਿਰਗੁਣ ਵਿਖੀ ਜੀਓ।

ਸੂਰ ਦਾਸ ਦਾਸ ਤਨ ਫਾਏ ਮਿਟਿਆ ਤਿੰਨਾ ਗਾਉਣ ਵਿਸਰਿਆ ਜਿਨ ਨਾਮ ਤਿਨਾੜਾ ਹਾਲ ਕੌਣ।

ਹਾਉ ਸੋਈ ਕੰਮ ਕਮਾਈ ਜਿਤ ਮੁਖ ਉਜਲਾਉ ਸੋਈ ਲੱਗੈ ਸੱਚ ਜਿਸ ਤੂੰ ਦੇਹੀ ਅਲਾਉ ਜੋ

ਕੋਈ ਨਾ ਕਿਸੇ ਸੰਗ ਕਾਹੇ ਕਰਬੀ ਐ ਇੱਕ ਨਾਮ ਆਧਾਰ ਫੌਜਲ ਤਰਬੀ ਐ ਮੈਂ ਗਰੀਬ ਸੱਚ ਟੇਕ ਤੋਂ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਥੀਰੇ ਰਹਾਉ ਰਾਜਮਾਲ ਜੰਜਾਲ ਕਾਜ ਨਾ ਕਿਤੈ ਗਨੋ ਹਰ ਕੀ

ਨਿਰੰਦਨ ਸਿਮਰੁ ਨਾਮ ਤੇ ਲਾਜ ਲੁਕਾਣੀਆਂ ਰਹਾਉ। ਜਪ ਜਪ ਜੀਵੈ ਨਾਮ ਹੋਵੈ ਨੰਦ ਖਣਾਉ। ਮਿਥਿਆ ਮੋਹ ਸੰਸਾਰ ਝੂਠਾ ਬਿਨ ਸਨਾ ਚੰਨ ਕਮਲ ਸੰਗ ਨੇਹੋ ਬਿਰਲੈ ਲਾਇਆ।

1604 ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ ਭਗਤਾਂ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਔਰ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦਾ ਪਹਿਲਾ ਗ੍ਰੰਥੀ ਥਾਪਿਆ ਔਰ ਉਸ ਦਿਨ ਤੋਂ ਹੀ ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਚਾਵਾਂ ਅਤੇ ਖੇੜਿਆਂ ਦੇ ਨਾਲ ਮਨਾਉਂਦੀ ਆ ਰਹੀ ਹੈ। ਆਉਣ ਵਾਲੇ ਸਨ 2004 ਵਿੱਚ ਸਾਲਾਂ ਦੇ ਗਿਣਤੀ ਦੇ ਹਿਸਾਬ ਨਾਲ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ 400 ਸਾਲ ਹੋ ਜਾਣਗੇ, ਜਿੱਥੇ ਸਮੁੱਚੀ ਕੌਮ ਬੜੀਆਂ ਖੁਸ਼ੀਆਂ ਦੇ ਨਾਲ ਮਨਾਉਣ ਲਈ ਤਿਆਰੀ ਕਰ ਰਹੀ ਹੈ। ਉੱਥੇ ਸ਼ਬਦ ਗੁਰੂ ਪ੍ਰਚਾਰਕ ਸੰਸਥਾ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਦੀ ਪ੍ਰੇਰਣਾ ਦਿੱਤੀ ਜਾਵੇ ਔਰ ਬਾਣੀ ਅਨੁਸਾਰ ਜੀਵਨ ਜਾਚ ਸਿੱਖ ਕੇ ਜਨਮ ਸਫਲਾ ਕੀਤਾ ਜਾ ਸਕੇ। ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਅਨੁਸਾਰ ਨਸ਼ਿਆਂ ਤੋਂ ਬਚਾਇਆ ਜਾਏ, ਏਕ ਪਿਤਾ ਏਕਸ ਕੇ ਹੰਬਾਰਕ ਅਨੁਸਾਰ ਆਪਸੀ ਭਾਈਚਾਰਾ ਏਕਤਾ ਦਾ ਸੁਨੇਹਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਬਾਣੀ ਅਨੁਸਾਰ ਨਾਰੀ ਜਾਤੀ ਦਾ ਵਿਸ਼ੇਸ਼ ਸਨਮਾਨ ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ ਤੋਂ ਸੰਸਾਰ ਨੂੰ ਜਾਣੂ ਕਰਾਉਣਾ, ਕਰਮ ਕਾਂਡ ਤੋਂ ਬਚਣ ਲਈ ਪ੍ਰੇਰਣਾ ਦੇਣਾ, ਜਿਸ ਤਰ੍ਹਾਂ ਫੁਰਮਾਨ ਹੈ

ਰੋਲ ਗੁਰਬਾਣੀ ਦਾ ਕੀਰਤਨ ਅਤੇ ਸੁਨੇਹਾ ਪਹੁੰਚਾ ਰਹੀ ਹੈ ਕਿ ਹਰ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਹਿਤ ਪੜ੍ਹੇ। ਘੱਟੋ ਘੱਟ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਤੱਕ ਇੱਕ ਸਹਿਜ ਪਾਠ ਜ਼ਰੂਰ ਕਰੇ ਔਰ ਆਪਣੇ ਜੀਵਨ ਨੂੰ ਸਫਲਾ ਕਰੇ। ਕੀਰਤਨ ਦੀ ਲੜੀ ਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸ਼ਬਦ ਸਰਵਨ ਕਰਵਾ ਰਹੇ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਆਓ ਅਰਦਾਸ ਰੂਪ ਹੋ ਕਰਕੇ ਇਸ ਸ਼ਬਦ ਦਾ ਗਾਇਨ ਕਰੀਏ ਤਾਂ ਜੋ ਅਸੀਂ ਸਾਰੇ ਹੀ ਸ਼ਬਦ ਗੁਰੂ ਦੇ ਲੜ ਲੱਗ ਜਾਈਏ। ਆਓ ਆਪ ਜੀ ਸਰਵਨ ਕਰੋ।

ਘੱਟ ਘੱਟ ਘੱਟ ਉਹੀ ਤੂੰ ਹੀ ਮੋਹਿਨਾ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਸੱਚੇ ਗੁਰੂ ਨੇ ਇਹਨਾਂ ਅੱਖਾਂ ਦੇ ਨਾਲ ਇਹਨਾਂ ਲੋਇਨਾਂ ਦੇ ਨਾਲ ਇਹ ਵਾਹਿਗੁਰੂ ਆਪ ਜੀਆਂ ਦੇ ਦਰਸ਼ਨ ਕਰਾ ਦਿੱਤੇ ਨੇ ਤੇ ਹੁਣ ਆਪ ਜੀ ਮੈਨੂੰ ਇਸ ਲੋਕ ਵਿੱਚ ਪਰਲੋਕ ਵਿੱਚ ਹਰ ਜ਼ਰਰੇ ਦੇ ਵਿੱਚ ਨਜ਼ਰ ਆਉਣ ਲੱਗ ਪਏ ਹੋ ਗੁਰਹਿ ਦਿਖਾਇਓ ਲੋਇ ਨਾ ਇਤਹਿ ਉਤਹਿ ਘੱਟ ਘੱਟ ਘੱਟ ਘੱਟ ਤੂੰ ਹੀ ਮੋਹਿ ਨਾ ਔਰ ਇਸ ਗੱਲ ਦੀ ਸਮਝ ਆ ਗਈ ਹੈ ਕਾਰਨ ਕਰਨਾ ਧਾਰਨ ਕਰਨਾ ਇੱਕ ਹੈ ਸੋਹੇ ਨਾ ਹੇ ਸੋਹਣੇ ਪ੍ਰਭੂ ਤੁਸੀਂ ਆਪ ਹੀ ਸਾਰੇ ਜਗਤ ਦੇ ਮੂਲ ਕਰਨ ਵਾਲੇ ਹੋ ਤੇ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲੇ ਵੀ ਆਪ ਹੀ ਹੋ ਬਸ ਇੱਕੋ ਬੇਨਤੀ ਹੈ ਸੰਤਨ ਪ੍ਰਸੰਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਣਾ ਨਾਮ ਜਪਣ ਵਾਲਿਆਂ ਦੀ ਚਰਨ ਛੋਹ ਚਾਹੀਦੀ ਹੈ ਮਹਾਂਪੁਰਸ਼ਾਂ ਦੇ ਦਰਸ਼ਨ ਚਾਹੀਦੇ ਨੇ ਇਸੇ ਗੱਲ ਵਿੱਚ ਹੀ ਮੈਨੂੰ ਚੈਨ ਹੈ ਮੈਂ ਸੁੱਖ ਦੀ ਨੀਂਦ ਸੌ ਸਕਦਾ ਹਾਂ ਸੰਤਨ ਪ੍ਰਸੰਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਣਾ

तब तन कहो गुर सतगुरु, गुर सतगुरु।

गुरुदेव करता सा

0: ਪਰਮ ਪਰਮਗਤ ਪਾਈਐ ਨਾਮ ਜਪਤੈ ਪਾਰ ਪੜਾਈ ਹਰ ਗਾ ਨਾਮ ਤਤਕਾਲ ਉਦਾਰੈ ਨਾਮ ਜਪਤ ਪਾਵੈ ਵਿਸਰਾਮ ਹਰ ਗਾ ਨਾਮ ਕੋਟ ਪਾਪ ਹੋਵੈ
1: ਨਾਨਕ ਪਾਈਐ ਸਾਧ ਕੇ ਸੰਗ
0: ਹਰ ਗਾ ਨਾਮ

ਭਗਵਨ ਮੂਲ ਤੇ ਗਵਨ ਦਿਸ਼ਟਾਨੀ ਗਰ ਭਗਨ ਮੈਂ ਜਿਨੇ ਉਭਾਰਿਆ ਪਰ ਜੋਵਨ ਭੋਜਨ ਸੁਖ ਸੂਦ ਮੁਖ ਪਿਆਓ ਬੈਠ ਕੋ ਲੈਣ ਵਕਤ ਲਿਓ ਤੋ ਨਾਲ ਸੀਜੈ ਸੁਤ ਪ੍ਰਾਤ ਮੀਤ ਮੰਤਾ ਸੰਗ ਹਸੈ ਸੁਖਦਾਈ ਪਵਨ ਭਾਵਕ ਮੁਲਾ ਸਗਲ ਸਮਗਰੀ ਸੰਗ ਸਾਧ ਵਸਾ

संग साहित्य पर हरे गर्द प्रीत पसंद संग।

ਸਾਧ ਕੇ ਸੰਗਤ ਦੇ ਸਵਾਪ ਨਾਨਕ ਸਾਧ ਬ੍ਰਹਮ ਪੁਨਿਆਈ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧੂ ਕੇ ਸੰਗ ਅਜਰ ਸਹਿ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਨਾਨਕ ਸਾਧੂ ਕੇ ਗੁਰਬਾਨ ਸਾਧ ਸੰਗ ਸਾਧ

0: ਪਾਵੇ ਮਨ ਭਗਤ ਪਾਵੇ
1: ਪਾਵੇ ਤਾ ਪਾਤਰ ਤਰਾਵੇ
0: ਪ੍ਰਪਾਵੇ ਬਿਨ ਸਾਸਤ ਰਾਖੇ
1: ਹਰ ਗੁਣ ਮਿਲਦਾ ਹਰ ਗੁਣ ਪਾਵੇ
0: ਪ੍ਰਪਾਵੇ ਤਾ ਪਤਤ ਉਧਾਰੇ
2: ਆਪ ਕਰੇ।

ਸਾਂਝ ਕੇ ਦੁਖਨ ਜਮਦੇ ਨਹੀਂ ਛੁਟੈ ਸਾਂਝ ਕੇ ਦੁਖਨ ਨਰਕ ਮੈਂ ਪਾਏ ਸਾਂਝ ਕੇ ਦੁਖਨ ਸੋ ਬਾਦੇ ਹੀਨ ਸਾਂਝ ਕੇ ਦੁਖਨ ਦਾਨ ਭ੍ਰਸ਼ਟ ਹੋਏ ਨਾਨਕ ਸਤਸੰਗ ਨਿੰਦਕ ਪੀਤ ਰਹਿ ਸੰਕੇ ਦੁਖਨ ਕਾਗ ਜੋ ਲਵੈ ਸਾਂਝ ਕੇ ਦੁਖਨ ਚਰਿਤ ਜੋ ਗਰਮਾਏ ਸਾਂਝ ਕੇ

0: ਸਾਡੇ
1: ਲਿੰਗ ਕੋ ਸਦਾ ਵਿਜੋਗ,
0: ਨਾਨਕ ਸੰਤ ਪਾਵੇ ਦਾ ਉਸ ਕਾ ਭੀ ਹੋਏ ਮੋਖ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਸਭ ਤਿਆਗ ਹੈ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕੀ ਦੁੱਖ ਨਾ ਸੁਖ ਦੇ ਡਰੈ, ਨਾਨਕ ਸੰਤ ਪਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ, ਸੰਤ ਕਾ ਦੁਖੀ ਉਜੜ ਪਾਈ ਹੈ, ਜਿਉਂ ਸਾਸ ਬਿਨਾਂ ਮੇਰੇ ਤੇ ਕੀ ਲੋਥਾਂ, ਆਪਣ ਬੀਜ ਆਪ ਹੀ ਗਾਏ, ਨਾਨਕ ਸੰਤ ਪਾਵੇ ਤਾਂ ਲੈ ਉਭਾਰ, ਜੋ ਜਲ ਵਿਹੂਣ ਮਛਲੀ ਤੜਫੜਾਏ, ਜੋ ਪਾਵਕ ਇੰਦਰ ਨਹੀਂ ਧਰਾਪੈ, ਜੋ ਪੁਆੜ ਜਲਕੇਤ ਮੈਂ ਦੁਹਿਲਾ, ਸੰਤ ਕਾ ਦੁਖੀ ਸਤ ਮਿਥਿਆ ਕਹਿਤ, ਨਾਨਕ ਦੁਸ ਪਾਵੇ ਸੋਈ ਦਿਆ, ਸੰਤ ਕੇ ਦੁਖੀ ਕੋ ਦਰਗਹਿ ਮੇ ਲੈ ਸਜਾਏ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ, ਸੰਤ ਕਾ ਦੁਖੀ ਉਚਰੈ ਨਿਰਾਸਾ, ਜੈਸਾ ਪਾਵੇ

0: कदनान च बेगर नाम
1: रागी जो सब कर सो है जा सब

ਮੈਂ ਡੋਲ ਅਵਰ ਤਿਆਗ ਵਿਖਿਆ ਜਨ ਜਾਲ।

ਪ੍ਰਭਲੀ ਕੇਕਾ ਲੈਣਾ ਪਾਏ ਤਿਸ ਬਿਨ ਦੂਸਰ ਹੋਆ ਨਾ ਹੋਗ ਸਭ ਦੇ ਉਸ ਨਿਰਮਲੇ ਕਰਨੀ।

0: ਕੋ ਪ੍ਰਭ ਕੀ ਨਿਤ ਨੀਤ ਨਾਨਕ ਮੰਗੇ ਨਾ ਪ੍ਰਭ ਸਾਰ ਹਰਸ ਪਾਵੇ ਬਿਲਾ ਕੋਏ ਪੂਰਨ ਬੁਰਗ ਨੇ ਡੋਲਾਨੇ ਉਪਜੇ ਚਾਉ ਸਾਧ ਕੇ ਸੰਗ ਅੰਤਰ ਪ੍ਰਕਾਸ਼ ਆਂਦੇ ਲਿਵਲਾਗ ਨਾਨਕ ਨਾਮ ਰਤੇ ਸੁਖ ਹੋਏ ਸਤਿਗੁਰ ਦੇ ਨਿਰਮਲ ਮਤ ਲਈ ਸੇਵਕ ਕੀਨੋ ਸਦਾ ਨਿਹਾਲ ਜਨਮ ਮਰਨ ਦੂ ਪ੍ਰਮ ਗਿਆ ਰਬ ਰਿਆਸਾ ਸੰਗ ਹਜੂਰੀ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ
1: ਸੋ ਕਿਉਂ ਵਿਸਰੇ ਜੇ ਜੀਵਨ ਜੀਆ ਗੁਰੂ ਪ੍ਰਸਾਦ ਕੋ ਵੇਲਾ ਲਾਖੇ ਜਨਮ ਜਨ ਕਾ ਟੁੱਟਾ ਗਾਂਢੇ ਪ੍ਰਭ ਆਪਣਾ ਨਾਨਕ ਜਨ ਧਿਆਇਆ ਆਮ ਤਿਆਗ ਜਪੋਰ ਨਾਮ ਆਮ ਜਪੋਰਾ ਨਾਮ ਜਪਾਓ ਬਿਨ ਭਗਤੀ ਤਨ ਹੋ ਸੀ ਚਾਰ ਬੁੱਢ ਜਾਤ ਪਾਏ ਇਸਨਾਮ ਨਾਨਕ ਨਾਮ ਜਪੋ ਗੁਣਦਾਸ ਮਨ ਤਨ ਅੰਦਰ ਹੀ ਸੁਆਓ ਮਨ ਵਿਖਸੇ ਸਾਧ ਚੰਨ ਧੋਏ ਵੇਲਾ ਕੋ ਪਾਵੇ ਸੰਗ ਗੁਰਪ੍ਰਸਾਦ ਨਾਮ ਜਪ ਲਿਆ ਨਾਨਕ ਰਿਹਾ ਸਰਬ ਸਮਾਏ ਭਗਤ ਪੁਸ਼ਨ ਸਦਾ ਕਿਰਪਾਲ ਸਰਬ ਕਟਾ ਕਟ ਕਿਰਪਾਲ ਭਗਤ ਜਨਾ ਕੇ ਪ੍ਰਾਣ ਆਧਾਰ ਭਗਤ ਪਾਏ ਲਾਵੇ ਮਨੀਤ ਨਾਨਕ ਤੁਮਰੀ ਸਨ ਪੁਰ ਭਗਵਾਨ
0: ਏਕ ਸਿਮਰ ਹਰ ਕੇ ਗੁਣ ਗਾਏ
1: ਹਰ ਕੇ ਨਾਮ ਦੀ ਕਥਾ ਮਨ ਪਾਈ ਰਸਨਾ ਜਪਦੀ ਹਰ ਨੀਤ ਇਹਦੇ ਵਸੇ ਪੂਰਨ ਗੁਰਮੰਤ ਸਾਸ ਸੰਗ ਪ੍ਰਭ ਦੇਉ ਨਿਵਾਸ ਸਰਬ ਸੁਖ ਨਾਨਕ ਬਰਗਾਸ ਸਲੋਕ ਸਾਰ

0: ਆਪਣੇ ਪਾਣੀ ਲੈ ਸਮਾਏ ਆਪਣ ਸੁਖ ਸਭ ਜਗਤ ਕਰੋਏ ਸਚ ਨਾਮ ਸੋਈ ਜਨ ਪਾਏ
1: ਨਾਨਕ ਸਗਲ ਸਿਸ

ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਨਾਮ ਜਪਤ ਮਨ ਹੋਵ ਸੁਖ ਇਸ ਜਨ ਕੋ ਕੋਈ ਨਾ ਪਹੁੰਚਨਾਰ ਨਾਨਕ ਤਾਗੇ ਕਾਰਜ ਪੂਰਾ ਦਰਸ਼ਨ ਵੇਖ ਦੁੱਧ ਸ੍ਰੇਸ਼ਟ ਸਫਲ ਦਰਸ਼ਨ ਸੁੰਦਰ ਹਰ ਰੂਪ ਅੰਦਰ ਜਾਮੀ ਪੁਰਖ ਵਰਦਾਨ ਤਾਗੇ ਨਿਗਣਾ ਆਵੇ ਤੇ

0: ਜਿਸਮਾਨ ਬਸੇ ਸੋ ਜਿੰਦਾਨ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਬੋ ਨਾ ਹੋਵੇ ਆਵਣ ਜਾਣ ਨਾਨਕ ਜਿਸੇ ਪ੍ਰਾਪਤ ਹੋਏ
1: ਬੁੱਧ ਗਿਆਨ ਸਭ ਤੈ ਸਿੱਧ
0: ਗਿਆਨ ਸ੍ਰੇਸ਼ਟ।

लोग गुरुदेव

0: ਫੇਰ ਵਸਾਇਆ ਫੇਰ ਵਾਣ
1: ਜਾਂਦਾ
0: ਸੰਜਮ ਨਾਲ ਦੁੱਧ ਹੋਰ

Mm-hmm.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪਹਿਲੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ।

ਇਸ ਸਹਿਸ ਜਹ ਬਾਰਸ ਆਦ ਅੰਤ ਲਿਵ ਲਾਗ ਤੁਨਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰ

ਕਬ ਕਲਸ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ ਦੂਰ ਬਾ ਪਰੂਰੋ ਅੰਗ ਰਹਿ ਗੁਰ ਨਾਨਕ ਜਸ ਗਾਇਓ ਕਬ ਕਲਸ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ।

ਅਹਿਨਿ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ

ਫਤਿਹ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਦ ਕੀਤੀ ਹੈ। ਅੱਜ ਦਾ ਜੋ ਪਾਵਨ ਉਪਦੇਸ਼ ਮੁੱਖ ਵਾਕ ਸਤਿਪੁਰਾਂ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਬਿਹਾਗੜੇ ਕੀ ਵਾਰ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ, ਉਸ ਵਾਰ ਦੇ ਸਿਰਲੇਖ ਅਧੀਨ ਇਹ ਅੱਜ ਦਾ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਲੋਕ ਅਤੇ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 553 ਤੋਂ ਆਰੰਭ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ

0: ਸੰਤਰੇ ਪਿਆ
1: ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ
0: ਆਵੇ ਕਪਰਾ ਨਦਰੀ ਮੁਕਤਵਾ
1: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆ ਰਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਕਿਹਾ ਕੋਈ ਨਾ ਸੁਝਈ ਜੇ

ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਣਮੰਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਪੜ ਪੜ ਪਾਵ ਮਹਿਮਾਨ ਸੁਣੇ ਲਾਗੇ ਸਹਿਜ ਧਿਆਨ ਸੁਣੇ ਸਰਾ ਗੁਣਾ ਕੇ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ।

ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰਾ ਜਾਨ ਪੰਚਾ ਕਾ ਗੁਰ ਏਕ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮ ਪਕਸਾਰ ਅਸੰਖ ਮੋਹ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ

0: ਸੁਭਾਵ
1: ਜੋਤਿ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੋਤ ਪਲੀਤੀ ਕੱਪੜ ਹੋਏ ਦੇਸਾ ਬੂਣ ਲਈਐ ਹੁ
0: ਧੋਏ
1: ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ ਜਾ।

ਕਾਰਨ ਕੀਤੀ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਜੇ ਵੜੇ ਆਪ ਜਾਣੇ ਆਪ ਆਪ, ਨਾਨਕ ਨਜ਼ਰੀ ਕਰਮੀ ਦਾਤ। ਕਿਤੇ ਮੰਗੇ ਜੋਤ ਅਪਾਰ, ਕਿਤੇ ਅਗਣਤ ਨਹੀਂ ਵਿਚਾਰ। ਕਿਤੇ ਅਦੂਖ ਭੂਸਤ ਮਾਰੇ, ਪੇਦਾ ਤਰੀ ਦਾ ਤਾਰ। ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜੇਤੀਆ ਮੋਹਿ ਖਾਏ। ਜਿਸਨੂੰ ਬਖਸੇ ਸਿਫਤ ਸਾਲਾ, ਨਾਨਕ ਪਾਤਸ਼ਾਹ।

ਅਮੁੱਲ ਬਖਸ਼ੀਸ, ਅਮੁੱਲ ਨਿਸ਼ਾਨ, ਅਮੁੱਲ ਕਰਮ, ਅਮੁੱਲ ਫੁਰਮਾਨ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਈਸ਼ਰ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕੇ ਉੱਠ ਉੱਠ ਜਾਹੇ, ਜਿਵੜ ਭਾਵੈ ਤਿਵੜ ਹੋਏ, ਨਾਨਕ ਜਾਣੇ ਸਾਚਾ ਸੋਏ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਕੀਤੇ ਰਾਗ ਪ੍ਰੀਸਿਓ ਕਹੀਅਨ, ਕੀਤੇ ਗਾਵਨ ਹਾਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਚ ਪਿਆਲੇ, ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ, ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ, ਤੇਰੇ ਭਗਤ ਰਸਾਲੇ, ਸੋਈ ਸੋਈ ਸਦਾ ਸਤ ਸਾਹਿਬ, ਸਾਚਾ ਸਾਚੀ ਨਾਏ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨੂੰ ਪਾਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰਹਿ ਬੇਭੂਤ, ਆਈ ਪੰਥੀ ਸਗਲ ਜਮਾਤੀ, ਮਨ ਜੀ ਤੈ ਜਗਜੀਤ, ਉਕਤ ਗਿਆਨ ਦਇਆ ਭੰਡਾਰਨ, ਕਟਕਟ ਵਾਜਿਹ ਨਾਦ, ਸੰਜੋਗ ਵਿਜੋਗ ਦੁਇਕਾਰ ਚਲਾਵੇ, ਲਿਖੇ ਆਵੇ ਭਾਗ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ

ਇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਪਉ ਲਖ ਹੋਹੇ ਲਖ ਹੋਵੇ ਲਖਵੀਸ ਏ ਤ੍ਰਾਹਿ ਪਦ ਪਵੜੀਆ ਚੜੀਐ ਹੋਏ ਇਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਬਰਮੇ ਘਾਟਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ

0: ਤਾਕਤ ਨੇ ਜਾਏ
1: ਨਾ ਉਮਰੇ ਨ ਠਾਕੇ ਜਾਹੇ ਜਿਨ ਕੈ ਰਾਮ ਸੈ ਮਨ ਮਾਹੇ ਸਚਖੰਡ ਵਸੈ ਨਿਰੰਕਾਰ ਕਰ ਵੇਖੈ ਨਦਰ।

0: ਪ੍ਰੇਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋਂ ਪ੍ਰਸਾਦ ਚਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹੀਂ ਜੈ
2: ਰੂਪ ਰੰਗ ਅਰ ਏਕ ਪੇ ਕੋ ਕਹਿ ਨ ਸਕਤ ਕਹਿ
1: ਅਚਲ ਮੂਰਤ ਅਨ ਪਉ ਪ੍ਰਕਾਸ ਅੰਤੋਜ ਕਹੀ ਜੈ
2: ਕੋਟ ਇੰਦ੍ਰ ਇੰਦ੍ਰਾਣ ਸਹਿ ਸਹਾਣ ਗਣੀ ਜੈ
1: ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿ
2: ਤੁਐ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ
1: ਜੰਗ ਪਿਆਤ ਛੰਦ ਨਮਸੋ ਅਕਾਲੇ ਨਮਸੋ ਕਿਰਪਾਲੇ
2: ਨਮਸਤੰਗ ਰੂਪੇ ਨਮਸਤੰਗ ਅਨੁਪੇ
1: ਨਮਸਤੰਗ ਅਪੇਖੇ ਨਮਸਤੰਗ ਅਲੇਖੇ
2: ਨਮਸਤੰਗ ਕਾਏ ਨਮਸਤੰਗ
1: ਨਮਸਤੰਗ ਅਗੰਜੇ ਨਮਸਤੰਗ ਪੰਜੇ
2: ਨਮਸਤੰਗ ਨਾਮੇ ਨਮਸਤੰਗ ਟਾਮੇ
1: ਨਮਸਤੰਗ ਅਕਰਮੰ ਨਮਸਤੰਗ ਧਰਮੰ
2: ਨਮਸਤੰਗ ਨਾਮੰ ਨਮਸਤੰਗ ਤਾਮੰ
1: ਨਮਸਤੰਗ ਅਜੀਤੇ ਨਮਸਤੰਗ ਅਭੀਤੇ
2: ਨਮਸਤੰਗ ਬਾਹੇ ਨਮਸਤੰਗ ਟਾਹੇ
1: ਨਮਸਤੰਗ ਅਨੀਲੇ ਨਮਸਤੰਗ ਅਨਾਦੇ
2: ਨਮਸਤੰਗ ਛੇਦੇ ਨਮਸਤੰਗ ਗਾਦੇ
1: ਨਮਸਤੰਗ ਅਗੰਜੇ ਨਮਸਤੰਗ ਪੰਜੇ
2: ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੁਏਕਾ ਨਮਸਤੰਗ ਅਨੇਕ
2: ਨਮਸਤੰਗ ਪੂਤੇ ਨਮਸਤੰਗ ਜੂਪੇ
1: ਨਮਸਤੰਗ ਕਰਮੇ ਨਮਸਤੰਗ ਨਿਰਭਰ
2: ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮ
2: ਨਮਸਤੰਗ ਨਿਰਦਾਤੇ ਨਮਸਤੰਗ ਨਿਰਕਾਤੇ
1: ਨਮਸਤੰਗ ਨਿਰਧੂਤੇ ਨਮਸਤੰਗ ਅਭੂਤ
2: ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਅਥਾਪ
2: ਨਮਸਤੰਗ ਨਿਰਮਾਨੇ ਨਮਸਤੰਗ ਨਿਦਾਨੇ
1: ਨਮਸਤੰਗ ਅਗਾਹੇ ਨਮਸਤੰਗ ਅਬਾਹੇ
2: ਨਮਸਤੰਗ ਨਿਰਵਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
2: ਨਮਸਤੰਗ ਰੰਗੇ ਨਮਸਤੰਗ ਭੰਗੇ
1: ਨਮਸਤੰਗ ਅਗਮੇ ਨਮਸਤਸਰਮੇ
2: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਅਜਾਤੇ ਨਮਸਤੰਗ ਅਪਾਤੇ
2: ਨਮਸਤੰਗ ਮਜਬੇ ਨਮਸਤਸਤਜਬੇ
1: ਅਦੇਸੰਗ ਅਦੇਸੇ ਨਮਸਤੰਗ ਅਪੇਸੇ
2: ਨਮਸਤੰਗ ਨਿਰਦਾਮੇ ਨਮਸਤੰਗ ਨਿਰਵਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ
2: ਨਮੋ ਸਰਬ ਰੂਪੇ ਨਮੋ ਸਰਬ ਭੂਪੇ
1: ਨਮੋ ਸਰਬ ਖਾਪੇ ਨਮੋ ਸਰਬ ਥਾਪੇ
2: ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸਤ ਦੇਵੈ ਨਮਸਤੰਗ ਅਪੇਵੈ
2: ਨਮਸਤੰਗ ਜਨਮੇ ਨਮਸਤੰਗ ਸੁਭਨਮੇ
1: ਨਮੋ ਸਰਬ ਗੌਨੇ ਨਮੋ ਸਰਬ ਪੌਨੇ
2: ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ
2: ਨਮਸਤੰਗ ਬਣੇ ਨਮਸਤੰਗ ਮਣੇ
1: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰ
2: ਨਮੋ ਸਰਬ ਧੰਦੇ ਨਮੋ ਸਰਬ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕ
2: ਨਮਸਤੰਗ ਰਹੀਮੇ ਨਮਸਤੰਗ ਕਰੀਮੇ
1: ਨਮਸਤੰਗ ਅਨੰਤੇ ਨਮਸਤੰਗ ਮਹੰਤੇ
2: ਨਮਸਤਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਪੋਖੰ
2: ਨਮੋ ਸਰਬ ਕਰਤਾ ਨਮੋ ਸਰਬ ਹਰਤਾ
1: ਨਮੋ ਜੋਗ ਜੋਗੇ ਨਮੋ ਭੋਗ ਭੋਗੇ
2: ਨਮੋ ਸਰਬ ਦਿਆਲੇ ਨਮੋ ਸਰਬ ਪਾਲੇ
1: ਚਾਚਰੀ ਚੰਦ ਪ੍ਰਸਾਦ

दुष्ट जते उठवत उत्पाता सकल।

ਸਭਰਾਤਾ

0: ਪਾਤਸ਼ਾਹ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ
1: ਸਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
0: ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
1: ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
0: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
1: ਅੰਗੀਕਾਰੋ ਕਰੇ ਤੇਰਾ ਕਾਲ ਸਭ ਸਵਾਰਨਾ
0: ਸਭਨਾ ਗਲਾਂ ਸਮਰੱਥ ਸਵਾਮੀ ਸੋ

0: ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ।
1: ਸੁਰ ਨਰ ਮੁੰਜਨ ਅੰਮ੍ਰਿਤ ਗੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ।
1: ਜੀ ਜਨ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ।
1: ਇਹ ਨਾਨਕ ਜਿਸਨੋਂ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾਂ ਦੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖੋ

0: ਸਮਾਣੀ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ। ਜਿਵ ਤੂੰ ਚਲਾਇ ਤਿਵ ਚਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ।
1: ਜਿਵ ਤੂੰ ਚਲਾਇ ਤਿਵ ਚਲੇ ਜਿਨਾ

0: ਲਿਖਿਆ ਆਇਆ
1: ਇੱਕ ਫਿਰ ਇੱਕ ਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ
0: ਇਹ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
2: ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ
0: ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
2: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ

0: ਹੈ ਗੁਰਨਾਲੇ ਜਨਮ ਰਤਨ ਜਿਨੀ ਖਟਿਆ ਪੱਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ
1: ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
0: ਹੋਏ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ
1: ਕੇ ਚਰਨ ਹਿਰਦੇ ਤਿਆਏ ਅੰਤਰ ਆਤਮੇ ਸਮਾਲੇ
0: ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਨਵਰ ਨ ਜਾਣੇ ਕੋਏ
1: ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
1: ਮੁਕਤ ਨਾ ਹੋਰ ਤੇ ਕੋਈ ਪੁੱਛੇ ਵਿਵੇਕੀਆ ਜਾ
0: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
1: ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ
1: ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ
1: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ
0: ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਬਾਣੀ
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
1: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ
0: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ
1: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਣਾਓ
1: ਸ਼ਬਦ ਰਤਨ ਜਿਨ ਮਨ ਲਾਗਾ ਇਹ ਹੋਆ ਸਮਾਓ

0: ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ,
0: ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਇਕ ਸਿਉ ਲਿਵਲਾਏ,
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰਤ ਸਾਸਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ,
0: ਸਾਰ ਨਾ ਜਾਣੀ ਗੁਰਬਾਜੋ ਤਤ

0: ਹਸਰਾਚ ਰਹੀ ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ ਹੋਰਤ ਕਿਤੇ ਜਿਠਰ ਹਰ ਰਸ ਪੱਲੇ ਨਾ ਪਾਏ,
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੇ ਆਏ,
1: ਇਹ ਉਹ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ,
0: ਨਾਨਕ ਹੋਰ ਅਨਰਸ ਸਭ ਵਿਸਰੇ ਚਾਹਰ ਵਸੇ ਮਨ ਆਏ,
1: ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਤੂ ਜਗ ਮੈਂ ਆਇਆ,
0: ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮੈਂ ਆਇਆ,
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ,
0: ਪ੍ਰਸਾਦੀ ਪੂਜਿਆ ਤਾ ਚਲਤ ਹੋਵਾ ਚਲਤ ਨਦਰੀ ਆਇਆ,
1: ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਤੂ ਜਗ ਮੈਂ ਆਇਆ,
0: ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
1: ਹਰ ਗਾਓ ਮੰਗਲ ਨਿਤ ਸਕੀਏ ਸੋਗ ਦੁਖ ਨਾ ਵਿਆਪੇ,
0: ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ,
1: ਅਨੰਤ ਬਾਣੀ।

0: ਪ੍ਰਸਾਦੀ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ।
1: ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
0: ਨੇਤਰੋ ਮੇਰੇ ਹਰ ਤੁਮੇ ਜੋਤਰੀ ਹਰ ਬਿਨ ਅਵਰ ਨ ਦੇਖੋ ਕੋਈ,
1: ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ।
0: ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ।
0: ਨਾਨਕ ਇਹ ਨੇਤਰ ਅੰਧ ਸੇ ਸਤਿਗੁਰੂ ਮਿਲੀਏ ਦ੍ਰਿਵ ਦ੍ਰਿਸ਼ਟ ਹੋਈ।
1: ਇਹ ਸ਼ਰਵਣੋ ਮੇਰਿਓ ਸਾਚੈ ਸੁਣਨੇ ਨੂੰ ਬਿਠਾਏ,
0: ਸਰੀਰ ਲਾਏ ਸੁਣੋ ਸਤ ਬਾਣੀ।
1: ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ।
0: ਅਲਗ ਬਿਡਾਣੀ ਤਾਕੀ ਗਤ ਕਹੀ ਨ ਜਾਏ,
1: ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੇ ਨੂੰ ਪਠਾਏ।
0: ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।

0: ਗੁਰਪ੍ਰਸਾਦ ਪਾਤਸ਼ਾਹੀ ਦਸਵੀਂ ਤਬ ਪ੍ਰਸਾਦ ਚੌਪਈ ਪ੍ਰਣੋ ਆਦਿ ਇੱਕ ਅੰਕਾਰਾ ਜਲ ਥਲ ਮਈਲ ਕੀਓ ਪਸਾਰਾ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਖ ਜਾ ਇੱਕ ਸਰ ਜਾਨਾ
1: ਸਭ ਕਟ ਕਟ ਕੇ ਅੰਤਰ ਜਾਨੀ
0: ਅਲਖ ਰੂਪ ਅਛੇ ਅਨਪੇਖਾ ਰਾਵ ਰੰਖ ਜੈ ਰੂਪ ਨਾ ਰੇਖਾ
1: ਚਹਿ ਚਹਿ
0: ਇੰਦਰ ਬਨਾਏ ਬ੍ਰਹਮਾ ਰੁਦ੍ਰ ਪਾਏ ਖਪਾਏ
1: ਲੋਕ ਚਤੁਰਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ
0: ਮਾਨਵ ਦੇਵ ਫਨੰਦ ਪਾਰਾ ਗੰਧਰਵ ਜਛ ਰਚੇ ਸੁਭਚਾਰਾ
1: ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪੜ ਪੜ ਕੀ ਜਾਨੀ
0: ਆਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾ ਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਜ ਸਮਾਨਾ ਸਭੂ ਸਰਬ ਠੋਰ ਪਹਿਚਾਨਾ
0: ਭਾਵ ਹੈ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਦੂਤਾ
1: ਜਾਤ ਪਾਤ ਜੇ ਚਿਹਿ ਨ ਵਰਨਾ ਅਵਗਤ ਦੇ ਅਛੇ ਅਨ ਪਰਮ
0: ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ

ਪਿੰਡ ਸਭ ਤੇਰੀ ਮਾਤ ਪਿਤਾ ਹਮ ਬਾਰਿਕ ਹਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵਨ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮਰੀ ਗਤ ਮਿਤ ਤੁਮਹੀਨ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੀ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿਡਿਟ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਹਰ ਚਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈ ਪੰਥ ਕੀ ਰੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ

ਮਨ ਸਜਾਏ ਗਏ ਸਜੇ ਹੋਏ ਦੀਵਾਨਾ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਉਪਰੰਤ ਬੇਅੰਤ ਗੁਰਬਾਣੀ ਸ਼ਬਦ ਸੰਗਤੀ ਰੂਪ ਦੇ ਵਿੱਚ ਪੜ੍ਹੇ ਗਏ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਸਾਹਿਬ ਜੀ ਆਪ ਜੀ ਦੇ ਹਜ਼ੂਰ ਸਮੂਹ ਟਹਿਲੀਆਂ ਵੱਲੋਂ ਅੰਮ੍ਰਿਤ ਵੇਲੇ ਸਵਈਆਂ ਦੇ ਜਾਪ ਕੀਤੇ ਸਤਿਗੁਰੂ ਗੁਰਬਾਣੀ ਪੜ੍ਹਦੇ ਹਾਂ। ਆਪ ਜੀ ਦੇ ਹਜ਼ੂਰ ਵਿਚਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਬਲਦੇਵ ਸਿੰਘ ਤਿਨ੍ਹਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਉਹ ਮਿਹਰ ਪਰਿਆਤ ਸੀਸ 'ਤੇ ਰੱਖਣਾ। ਆਪ ਜੀ ਦੇ ਹਜ਼ੂਰ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਬੱਚੀ ਪ੍ਰਭਨੀਰ ਕੌਰ ਤੰਦਰੁਸਤੀ ਵਾਸਤੇ ਪਰਿਵਾਰਾਂ ਵੱਲੋਂ ਅਰਦਾਸ ਬੇਨਤੀ। ਸਤਿਗੁਰੂ ਜੀ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਜਿਨ੍ਹਾਂ ਜਿਨ੍ਹਾਂ ਟਹਿਲੂਆਂ ਵੱਲੋਂ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਦਰ ਪ੍ਰਵਾਨ ਕਰਨਾ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

गुर सेविय अहनिस सहज सुभाय दर्शन परसियाय गुरु के जनन मरण दुख जाय होवे सिफत खसामंदी नूर अरसों कुरसों चटिए तुद डिठे सचे पातशाह ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪੰਜਵਾਂ

ਨਾਨਕ ਫਿੱਟ ਅਲੂਣੀ ਦੇਹ ਮਹੱਲਾ ਪੰਜਵਾਂ ਘੱਟ ਵਸੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ

ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਦਾਤਾਰ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਪਣੇ ਪਾਵਨ ਪਵਿੱਤਰ ਸਥਾਨਾਂ 'ਤੇ ਸਾਨੂੰ ਸਾਰਿਆਂ ਨੂੰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਜੋ ਸਾਡੇ ਤਕਰੀਬਨ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਆਪ ਦੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ। ਔਰ ਨਾਲ ਹੀ ਜੋ ਸਹਿਜ ਪਾਠ ਪ੍ਰਾਰੰਭ ਹਨ ਉਹਨਾਂ ਵਿੱਚ ਵੀ ਆਪ ਦੀ ਹਾਜ਼ਰੀ ਭਰਿਆ ਕਰੋ। ਕੜਾ ਪ੍ਰਸ਼ਾਦ ਦੀ ਦੇਗ ਜੇ ਇਸ ਵਕਤ ਵੀ ਵਰਤਦੀ ਹੈ, ਆਪ ਜੀ ਕੋਸ਼ਿਸ਼ ਕਰਿਆ ਕਰੋ ਕਿ ਕਿਨਕਾ ਮਾਤਰ ਵੀ ਅਗਰ ਥੱਲੇ ਡਿੱਗਦੀ ਹੈ ਦੇਗ ਤਾਂ ਉਹਨੂੰ ਨਾਲ ਦੀ ਨਾਲ ਜਿਹੜਾ ਹੈ ਚੁੱਕ ਲਿਆ ਜਾਵੇ ਤਾਂ ਜੋ ਪੈਰਾਂ ਨੂੰ ਨਾ ਲੱਗੇ, ਕਿਉਂਕਿ ਕਿਸੇ ਵੇਲੇ ਔਰ ਆਪਾਂ ਆਪ ਤਾਂ ਸਮਝ ਜਾਂਦੇ ਹਾਂ, ਆਪ ਖਿਆਲ ਰੱਖਦੇ ਹਾਂ, ਪਰ ਜੇ ਆਪ ਜੀ ਆਸੇ ਪਾਸੇ ਵੀ ਵੇਖਦੇ ਹੋ, ਕਿਉਂਕਿ ਜਦੋਂ ਪੌੜੀਆਂ ਉੱਤਰ ਕੇ ਥੱਲੇ ਜਾਂਦੇ ਹਾਂ ਤਾਂ ਆਮ ਹੀ ਪੌੜੀਆਂ ਦੇ ਵਿੱਚ ਦੇਗ ਦਾ ਕਿਨਕਾ ਜਿਹੜਾ ਹੈ ਕੋਈ ਨਾ ਕੋਈ ਡਿੱਗਾ ਰਹਿੰਦਾ ਹੈ। ਦੇਗ ਦੀ ਮਰਿਆਦਾ ਤਾਂ ਅਸਲ ਵਿੱਚ ਇਹੀ ਹੈ ਕਿ ਜਦੋਂ ਦੇਗ ਪ੍ਰਾਪਤ ਕਰ ਲਈ ਉਦੋਂ ਬੈਠ ਕੇ ਹੀ ਛਕਣੀ ਹੈ। ਤੁਰੇ ਜਾਂਦਿਆਂ ਦਾ ਕਿਸੇ ਵਕਤ ਆਪਾਂ ਆਮ ਕਰਕੇ ਵੀ ਦੇਖਦੇ ਹਾਂ ਕਿ ਬੱਚੇ ਦੇਗ ਛਕਦੇ ਹਨ ਅਤੇ ਉਹ ਦੇਗ ਜਿਹੜੀ ਹੈ ਅਖੀਰ ਕਿਨਕਾ ਮਾਤਰ ਬੱਚਿਆਂ ਕੋਲੋਂ ਵੀ ਡਿੱਗਦੀ ਹੈ। ਕੋਸ਼ਿਸ਼ ਕਰੋ ਕਿ ਆਪ ਦੀ ਦਰਬਾਰ ਦੇ ਅੰਦਰ ਬੈਠ ਕੇ ਹੀ ਦੇਗ ਛਕਿਆ ਕਰੋ ਤਾਂ ਜੋ ਸਤਿਗੁਰੂ ਸਾਹਿਬ ਜੀ ਦੀ ਦੇਗ ਦੀ ਵੀ ਮਰਿਆਦਾ ਬਣੀ ਰਹੇ। ਆਪ ਜੀ ਜ਼ਰੂਰ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ। ਆਓ ਹੁਣ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਪ੍ਰਾਰੰਭਤਾ ਹੋਣ ਲੱਗੀ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਆਓ ਆਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਐ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਜਿਨੀ ਸੱਚੋਂ ਸੱਚ ਬੁਝਾਇਆ, ਜਿਨੀ ਸੱਚੋ ਸੱਚ

ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ

ਸਿੱਖ ਬੜਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਰ ਨਾਨਕ ਸਤਿਗੁਰ ਸਿੱਖ ਕੋ ਜੀਨਾ ਸਮਰ ਸੁਖੀਆ ਹਰ ਕਰਨੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਪਾਕੇ ਛੇ।

0: ਮਨ ਭਾਵਦੇ
1: ਮਨ ਕੀ ਰਗ ਗਾਵਦੇ
0: ਨਾਨਕ ਕਰਮਾ ਬਾ

ਬੋਲਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਜਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉਣ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੇ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇ ਸਿਰ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਚੜੇ ਤਨਾਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕਿੱਸਾ ਸਵਾਸਾਂ ਸੰਗ ਨਿਭਾਹੀ ਅਤੇ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤਿਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਮੁੰਗੇ ਯੁੱਗ ਯੁੱਗ ਟਲ ਧਰਮ ਖਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣੇ ਦੇ ਤਾਣ ਨਿਓਟਿਆਂ ਦੇ ਓਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਚਰਨਾਂ ਕਮਲਾਂ ਵਿੱਚ ਅਰਦਾਸ ਜੋਦੜੀ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ ਮਹਿਰਾਵੰਦ ਹੋਈ ਹੈ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ ਸਜੇ ਦੀਵਾਨਾਂ ਵਿੱਚ ਸੰਪੂਰਨ ਆਸਾ ਦੇ ਵਾਰ ਜੀ ਦੇ ਭੋਗ ਪਾਏ ਗਏ ਉਪਰੰਤ ਛੇ ਪੌੜੀਆਂ ਅਨੰਦ ਸਾਹਿਬ ਦੇ ਬਾਣੇ ਜਾਪ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਸ਼ੁੱਧ ਬਾਣੀ ਦੇ ਗਾਇਨ ਕਰਾਉਣੇ ਕਿਰਪਾ ਕਰਨੇ ਦਾਤਾ ਜੀਓ ਬੜੀ ਸੋਹਣੀ ਬਾਣੀ ਦੇ ਭਾਵ ਸਮੁੱਚੀਆਂ ਸੰਗਤਾਂ ਦੇ ਹਿਰਦੇ ਵਸਾਉਣਾ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਦਰੋ ਕਰੋ ਸੇਵਾ ਸਿਮਰਨ ਅਤੇ ਬਾਣੀ ਪੜ੍ਹਨ ਦਾਤਾ ਬਖਸ਼ਿਸ਼ ਕਰਨੀਆਂ ਸਿੱਖੀ ਸਿੱਧਕ ਭਰੋਸਾ ਅਤੇ ਨਾਮ ਬਾਣੀ ਦਾਤਾ ਬਖਸ਼ਿਸ਼ ਕਰਨੀਆਂ ਨੇ ਸਮੂਹ ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦਾ ਚੱਲਿਆ ਕਦਮ ਕਦਮ ਲੇਖੇ ਚੁਰਾਉਣਾ ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੇ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀ ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮ ਨਾ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਜਿੱਥੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀਆ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਤਸੰਗ ਜੀ, ਉਹ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਭ ਤੋਂ ਪਹਿਲਾਂ ਸੰਗਤੀ ਰੂਪ ਦੇ ਵਿੱਚ ਸਮੂਹ ਸੰਗਤਾਂ ਵੱਲੋਂ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ, ਨਾਮ ਸਿਮਰਨ ਅਭਿਆਸ, ਉਪਰੰਤ ਸਤਿਗੁਰਾਂ ਦੇ ਪ੍ਰਕਾਸ਼, ਸੰਗਤੀ ਰੂਪ ਦੇ ਵਿੱਚ ਨਿਤਨੇਮ ਸੰਪੂਰਨ ਆਸਾ ਜੀ ਦੀ ਵਾਦ ਕੀਰਤਨ ਆਪ ਸੰਗਤਾਂ ਨੇ ਅਖੰਡ ਕੀਰਤਨ ਜਿੱਥੇ ਪਾਸੋਂ ਸਰਵਣ ਕੀਤੇ ਨੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕੱਲ੍ਹ ਨੂੰ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਦੀਵਾਨ ਦੀ ਆਰੰਭਤਾ ਹੋ ਜਾਵੇਗੀ। ਸਭ ਤੋਂ ਪਹਿਲਾਂ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਨਾਮ ਸਿਮਰਨ ਅਭਿਆਸ, ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਸ ਤੋਂ ਪਹਿਲਾਂ ਹੋਣਗੇ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਉਪਰੰਤ ਸੰਗਤੀ ਰੂਪ ਦੇ ਵਿੱਚ ਨਿਤਨੇਮ ਸੰਪੂਰਨ ਆਸਾ ਜੀ ਵਾਦਕ ਕੀਰਤਨੇ ਇਸੇ ਤਰ੍ਹਾਂ ਹੋਣਗੇ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਸੋ ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਅੱਜ 5 ਤਰੀਕ ਤੋਂ ਲੈ ਕੇ 11 ਸਤੰਬਰ ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਨੇਕਾ ਚਾਓ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਹਰ ਰੋਜ਼ ਸ਼ਾਮ ਦੀ ਦੀਵਾਨ ਦੇ ਵਿੱਚ 11 ਤਰੀਕ ਤੱਕ 7:20 ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਅਤੇ 12 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਕਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੇ ਛੱਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੋੜੇ। ਸਾਵਿਲਾ ਕਹੁ ਕੌਣ ਹੈ ਜਿਤ ਪ੍ਰਭ ਕੋ ਪਾਈ, ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੈ ਗੁਸਾਈ। ਆਠ ਪੈਰ ਹਰ ਧਿਆਇ ਕੈ ਮਾਨੇ ਛ ਪੂਜਾਈ, ਵੱਡਾ ਭਾਗ ਸਤ ਸੰਗ ਹੋਏ ਨਿਵਲਾਗਾਂ ਪਾਏ। ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ। ਸਲੋਕ ਪਤਤ ਪੁਨੀਤ ਗੋਬਿੰਦੈ, ਸਰਬ ਦੁੱਖ ਨਿਵਾਰਨੈ ਸ਼ਰਨ ਸੂਰ ਭਗਵਾਨੈ, ਜਪੰਤ ਨਾਨਕ ਹਰ ਹਰ ਹਰੇ। ਛੱਡਿਓ ਹੱਬ ਆਪ, ਲੱਗੜੋ ਚਰਨਾ ਪਾਸ, ਨੱਠੜੋ ਦੁੱਖ ਤਾਪ, ਨਾਨਕ ਪ੍ਰਭ ਪੇ ਖੰਦਿਆਂ ਪੌੜੇ। ਮੇਲ ਲਿਓ ਦਿਆਲ, ਢਹਿ ਪਏ ਦੁਆਰਿਆ, ਰੱਖ ਲੇ ਵੋ ਦੀਨ ਦਿਆਲ ਪਰਮਤ ਬੋਹਾਰਿਆ। ਭਗਤ ਵਚਲ ਤੇਰਾ ਬਿਰਦ, ਹਰ ਪਤਤ ਉਧਾਰਿਆ, ਤੁਝ ਬਿਨ ਨਾਹੀ ਕੋਈ ਬਿਨੋ ਮੋਹੇ ਸਾਰਿਆ। ਖਰਗਾ ਲਿਓ ਦਿਆਲ ਸਾਗਰ ਸੰਸਾਰਿਆ। ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨੈ, ਨਿਰਮਲੰ ਸਤ ਸੰਗੀ ਨਹੀਂ ਓਟ ਨਾਨਕ ਪਰਮੇਸ਼ਰੈ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਠੀ ਘਾਮ, ਸੀਤਲ ਥੀਵੈ ਨਾਨਕਾ ਜੇ ਪੰਦਲੋ ਹਰ ਨਾਮ ਪੌੜੇ। ਚਰਨ ਕਮਲ ਕੇ ਓਟ ਉਦਰੇ ਸਗਲ ਜਾਣ, ਸੁਣ ਪ੍ਰਤਾਪ ਗੋਬਿੰਦ ਨਿਰਪੋ ਭੈ ਮਨ। ਤੋਟ ਨਾ ਵੈ ਮੂਲ ਸੰਚਿਆ ਨਾਮ ਧਨ, ਸੰਤ ਜਣਾ ਸੋ ਸੰਗ ਪਾਈਐ ਵੱਡਾ ਪੁੰਨ। ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ। ਸਲੋਕ ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ, ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨ ਮਾਇਆ। ਭਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ, ਜਿਣੇ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੇ। ਜਾਂ ਪ੍ਰਭ ਭਏ ਦਇਆਲ, ਨਾਮ ਵਿਆਪੈ ਮਾਇਆ, ਕੋਟ ਅਗਾਂ ਗਏ ਨਾਥ ਹਰ ਇੱਕ ਧਿਆਇਆ। ਨਿਰਮਲ ਭਏ ਸਰੀਰ ਜਨ ਧੂਰੀ ਨਹਾਇਆ, ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਕ ਕੁੱਲ ਸੁਭਾਇਆ। ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ, ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਤ ਤੇ ਉਦਾਰਨ। ਓਜਲ ਬਿਖਮ ਅਸ ਗਾਹੋ, ਗੁਰਬੋਧਾ ਧਾਰੀਅਮ ਨਾਨਕ ਪੂਰ ਕਰਮ, ਸਤਿਗੁਰ ਚਰਨੀ ਲੱਗਿਆ ਪੌੜੇ। ਧੰਨ ਧੰਨ ਗੁਰਦੇਵ, ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਾ ਪਏ ਤਾਂ ਉਗਣ ਸਭ ਛਪੇ। ਫਾਰ ਬ੍ਰਹਮ ਗੁਰਦੇਵ, ਨੀਚੋਂ ਉੱਚ ਥੱਪੇ, ਕਾਠ ਸਿਲਕ ਦੁੱਖ ਮਾਇਆ ਕਰ ਲੀਨੇ, ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ। ਸਲੋਕ ਦਿਰਸ਼ਟੰਤ ਏਕੋ ਸੁਣੀਅੰਤ, ਏਕੋ ਵਰਤੰਤ, ਏਕੋ ਨਰ ਹਰੈ, ਨਾਮ ਦਾਨ ਜਾਚੰਤ ਨਾਨਕ ਦਇਆਲ ਪੁਰਖ ਕਿਰਪਾ ਕਰਹਿ। ਇੱਕ ਸੇਵੀ ਇੱਕ ਸੰਭਲਾ, ਹਰ ਇੱਕ ਸਪੈ ਅਰਦਾਸ, ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੇ।

ਦੇ ਹੋ ਜੈਤ ਤਰੀ ਬਾਣੀ ਭਗਤਾਂ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਨਾਥ ਕਜੂ ਨਾ ਜਾਨੂ ਮਨ ਮਾਇਆ ਕੇ ਹੱਥ ਬਿਕਾਨੂ ਰਹੋ ਤੁਮ ਕਹੀਏ ਤੋ ਜਗਤ ਗੁਰ ਸਵਾਮੀ ਹਮ ਕਹੀਏ ਤਾਂ ਕਲ ਜੋ ਕੇ ਕਾਮੀ ਇਨ ਪੰਚਣ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰਜੀ ਤੇ ਅੰਤਰ ਪਾਰਿਓ ਜਤ ਦੇਖੂੰ ਤਤ ਦੁੱਖ ਕੀ ਰਾਸੀ ਅਜੋ ਨਾ ਪਦਾਏ ਨਿਮ ਪਏ ਸਖੀ ਗੌਤਮ ਨਾਰੇ ਉਪਾਪਤ ਸਵਾਮੀ ਸੀਸ ਤਰਨ ਸਹਿਸ ਪਗ ਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਵੱਡੋ ਨਲਾਜ ਅਜੂ ਨਹੀਂ ਹਾਰਿਓ

ਸਤਿਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗੁਰ ਪ੍ਰਸਾਦ ਰਾਗ ਟੋਡੀ ਮਾਲਾ ਚੌਥਾ ਕਰ ਪਹਿਲਾਂ।

ਪਾਦਰ ਹਰ ਪ੍ਰਭ ਕੇ ਰਾਮ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ

ਟੋਡੀ ਮਹਲਾ ਪੰਜਵਾਂ ਘਰ ਦੂਜਾ ਚੌਪਦੇ ਕੰਕਾਰ ਸਤਿਗੁਰੂ ਪ੍ਰਸਾਦ ਤਾਇਓ ਰੇ ਮਨ ਦੈ ਦੇ ਤਾਇਓ ਮਾਇਆ ਮਗਨ ਸਵਾਦ ਲੋਭ ਮੋਇਓ ਤਿੰਨ ਪ੍ਰਭ ਆਪ ਭੁਲਾਇਓ ਰਹੋ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਤ ਨਾਏ ਮਨ ਲਾਇਓ ਬਿਗਸਿਓ ਪੇਖ ਰੰਗ ਕੋ ਸੰਭ ਕੋ ਪਰ ਗ੍ਰਹਿ ਜੋਣ ਜਾਇਓ ਚਰਨ ਕਮਲ ਸਿਉ ਭਾਉ ਨ ਕੀਨੋ ਨੈ ਸਤ ਪੁਰਖ ਮਨਾਇਓ ਤਾਪਤ ਕੋ ਤਾਵੈ ਬਹੁ ਭਾਂਤੀ ਜੋ ਤੇਲੀ ਬਲਦ ਪਰਮਾਇਓ

ਬਣਾਇਓ ਪਾਰੇ ਉਪਕਾਰ ਨਾ ਕਬੂ ਕੀਏ ਨਹੀਂ ਸਤਿਗੁਰ ਸੇਵ ਤਿਆਇਓ ਪੰਚ ਦੂਤ ਰਜ ਸੰਗਤ ਗੋਸ਼ਟ ਮਤ ਵਾਰੋ ਮਤ ਮਾਇਓ ਕਰੂੰ ਬੇਨਤੀ ਸਾਧ ਸੰਗਤ ਹਰ ਭਗਤ ਵਤਸਲ ਸੁਣਿਆਇਓ ਨਾਨਕ ਭਾਗ ਪਰਿਓ ਹਰ ਪਾਛਾ ਰਾਖ ਲਾਜ ਅਪਣਾਇਓ ਟੋਡੀ ਮਾਲਾ ਪੰਜਵਾਂ ਮਾਂ ਨੁਕ ਬਿਨ ਬੂਝੇ ਫਿਰ ਥਾਇਆ ਨਿਕ ਸਾ ਸ਼ਿੰਗਾਰ ਬਹੁ ਕਰਤਾ ਜਿਉ ਮਿਤ ਕਿਉ ਢਾਇਆ ਰਹੋ ਤਾਏ ਤਾਏ ਕਿਰਪਨ ਸਰਮ ਕੀਨੋ ਏ ਕਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨਾ ਆਇਆ ਕਰ ਭਰਨ ਸਵਾਰੀ ਤੀਜਾ ਕਾਮਨ ਥਾਟ ਬਣਾਇਆ ਸੰਗ ਨਾ ਪਾਇਓ ਆਪਣੇ ਪਰਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਨ ਸ ਮਜ਼ੂਰੀ ਕਰਤਾ ਤੋ ਮੂਸਲੈ ਛਰਾਇਆ ਖੇਦ ਪਇਓ ਬੇਗਾਰੀ ਨਿਆਈ ਕਰਕੇ ਕਾਮ ਨਾ ਆਇਆ

ਮਹਲਾ ਪੰਜਵਾਂ। ਕਿਰਪਾ ਨਿਤ ਬਸੂ ਹਿਰਦੈ ਹਰਨੀਤ, ਤੈਸੀ ਬੁੱਧ ਕਰੂ ਪਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ ਰਹੋ। ਦਾਸ ਤੁਮਾਰੇ ਕੀ ਪਾਵੂ ਧੂਰਾ, ਮਤਕ ਲੇਲੇ ਲਾਵੋ, ਮਾਂ ਪਤਿਤ ਤੇ ਹੋਤ ਪਨੀਤਾਰ, ਕੀਰਤਨ ਗੁਣ ਗਾਵੋ। ਆਗਿਆ ਤੁਮਰੀ ਮੀਠੀ ਲਾਗੋ, ਕਿਉ ਤੁਹਾਰੋ ਪਾਵੋ, ਜੋ ਤੂੰ ਦੇ ਤਈ ਏ ਤ੍ਰਿਪਤ ਆ, ਨਾ ਕਤਹੂੰ ਧਾਵੋ। ਸਦ ਹੀ ਨੇਟ ਜਾਨੋ ਪ੍ਰਭ ਸੁਆਮੀ, ਸਗਲ ਰੇਣ ਹੋਏ ਰਹੀਐ, ਸਾਧੂ ਸੰਗਤ ਹੋਏ ਪ੍ਰਾਪਤ, ਤਾਂ ਪ੍ਰਭ ਆਪਣਾ ਲਹੀਐ। ਸਦਾ ਸਦਾ ਹਮ ਸ਼ੋਰੇ ਤੁਮਰੇ,

ਰੂਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੈ ਮਿਲੈ ਕਿਰਪਾ ਗੁਣਗਾਮ ਰਾਉ ਰਾਜ ਮਾਲੇ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬਹੁ ਬਿਦ ਕੂਤਾਵੈ ਸਗਲ ਨਿਰਾਰਥ ਕਾਮ

ਪੂਰ ਨਿਸ਼ਤਾ ਰਹਿ ਵੇਖੈ ਬਲਾਦ ਕਹੀਅਤ ਬਹੁਤੀ ਰੀ ਚਲਤ ਨਾ ਕਜੂ ਸੰਗਾ ਰੈ ਇਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਪੰਡਾ ਰੈ ਢੋਡੀ ਮਹਲਾ ਪੰਜਵਾਂ ਨੀਕੇ ਗੁਣ ਗਾਹੋ ਮਿਟੀ ਰੋਗ ਮੁਖੂ ਜਲਮਾਨ ਨਿਰਮਲ ਹੋਈ ਹੈ ਤੇਰੂ ਰਹੇ ਇਹਾਂ ਊਹਾਂ ਲੋਗ ਰਾਓ ਚਰਨ ਪਖਾਰ ਕਰੂੰ ਗੁਰਸੇਵਾ ਮਨੈ ਚਰਾਵੋ ਭੋਗ ਛੋੜੇ ਆਪਤ ਬਾਦ ਹੰਕਾਰਾ ਮਾਨ ਸੋਈ ਜੋ ਹੋਗ ਸੰਤ ਟੈਲ ਸੋਈ ਹੈ ਲਾਗਾ ਜਿਸ ਮਤਕ ਲਿਖਿਆ ਲੇਖੋਗ ਕਉ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨਾ ਜੋਗ ਟੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਾਓ ਅਵਰਨਾ ਸੂਜੈ ਦੂਜੀ ਠਾਰ ਹਰ ਪਰਿਓ ਤੂੰ ਦੁਆਰੀ ਲੇਖਾ ਛੋਟ ਲੇਖਾ ਛੂਟੈ ਹਮ ਨਿਰਗੁਣ ਲੇਹੋ ਬਾਰੀ ਸਾਧ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਏ ਬਾਰੀ ਢੋਡੀ ਮਹੱਲਾ ਪੰਜਵਾਂ ਰਚਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਸ ਮਨ ਉਪਜੋ ਸਗਲੇ ਦੁੱਖ ਪਲਾਇਨ ਰਹਾਉ ਜੋ ਮੰਗੈ ਸੋਈ ਸੋਈ ਪਾਵੈ ਸੇਵਾ ਹਰ ਕੇ ਚਰਨ ਰਸਾਇਨ ਜਨਮ ਮਰਨ ਦੂ ਤੇ ਛੂਟੈ ਪਵ ਜਲ ਜਗਤ ਤਰਾਇਨ ਖੋਜਤ ਖੋਜ ਤਤ ਬੇਚਾਰਿਓ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਨ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭੇ ਦਇਆਲਾ ਸ਼ਿਵ ਕੇ ਬਾਣ ਸਿਰ ਕਟਿਓ ਰਹੁ ਕਾਲ ਜਾਲ ਜਮ ਜੋਈ ਨਾ ਸਾਕੈ ਸੱਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਸ਼ਨ ਨੇ ਖੁੱਟਤ ਨਾਹੀ ਰਾਮ ਰਤਨ ਧਨ ਖਾਟਿਓ ਪਸਨਾ ਪੂਤ ਆਖਿਣ ਪੀਤਰ ਆਪਣਾ ਕੀ ਆ ਪਾਇਆ ਆ ਗਮ ਨਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸੁਭਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧ ਸੰਗ ਭਜਨ ਕਰ ਸਵਾਮੀ ਢਾਕਣ ਕੋ ਇੱਕ ਹਰੇ ਰਹੋ ਅਨੇਕ ਛਿਦਰ ਬੋਥ ਕੇ ਛੁਟਕਤ ਥਾਮ ਨਾ ਜਾਈ ਕਰੇ ਜਿਸ ਕਾ ਬੋਝ ਤਿਸ ਅਰਾਧੇ ਖੋਟੇ ਸੰਗ ਖਰੇ ਗੱਲੀ ਸੈਲ ਉਠਾਵਤ ਚਾਹੇ ਉਹ ਊਹਾਂ ਹੀ ਐ ਤਰੇ ਜੋਰ ਸਖਤ ਨਾਨਕ ਕਿਸ ਨਾਹੀ ਪ੍ਰਭ ਰਾਖੋ ਸ਼ਰਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ